ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ, ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ। ਚਲੋ ਇੱਕ ਵਾਰੀ ਫਿਰ ਅੱਜ ਸੁਰਾਂ ਯਾਦਾਂ ਅਤੇ ਅਣਸੁਣੀਆਂ ਗੱਲਾਂ ਦੇ ਇੱਕ ਨਵੇਂ ਸਫ਼ਰ 'ਤੇ ਚੱਲੀਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਬਹੁਤ ਵਧੀਆ ਮੌਸਮ ਦੇ ਨਾਲ ਅੱਜ ਦਿਨ ਚੜ੍ਹਿਆ ਜੀ। ਅੱਜ ਮੌਸਮ ਸਾਫ਼ ਰਹੇਗਾ, ਟੈਂਪਰੇਚਰ ਤਕਰੀਬਨ 16 ਡਿਗਰੀ ਸੈਂਟੀਗ੍ਰੇਡ ਰਹੇਗਾ। ਕੱਲ੍ਹ ਨੂੰ ਟੈਂਪਰੇਚਰ ਥੋੜ੍ਹੀ ਗਰਮੈਸ਼ 'ਚ ਆਏਗਾ, 7-19। ਅਗਲੇ ਬੁੱਧਵਾਰ ਤੱਕ ਟੈਂਪਰੇਚਰ ਇੰਨਾ ਕੀ ਰਹੇਗਾ, 7-18-19 ਤੱਕ, ਅਤੇ ਮੌਸਮ ਸਾਫ਼ ਰਹੇਗਾ। ਵੀਰਵਾਰ ਤੋਂ ਫਿਰ ਸ਼ਨਿਚਰਵਾਰ ਤੱਕ ਮੁੜ ਕੇ ਥੋੜ੍ਹੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ, ਟੈਂਪਰੇਚਰ ਤਕਰੀਬਨ ਸੇਮ ਹੀ ਰਹੇਗਾ। ਰਾਤ ਦਾ ਟੈਂਪਰੇਚਰ ਥੋੜ੍ਹਾ ਵੱਧ ਜਾਣਾ ਅਤੇ ਆਉਂਦੇ ਐਤਵਾਰ ਨੂੰ ਟੈਂਪਰੇਚਰ 9-19, ਦਿਨ ਸਾਫ਼ ਹੋਏਗਾ। ਇਹ ਸੀ ਇਸ ਹਫ਼ਤੇ ਦਾ ਮੌਸਮ ਦਾ ਹਾਲ। ਚਲੋ ਉਹ ਪ੍ਰੋਗਰਾਮ ਜਿੱਥੇ ਹਰ ਗੀਤ ਆਪਣੀ ਕਹਾਣੀ ਸੁਣਾਵੇ ਉਹਨੂੰ ਲੈ ਕੇ ਸ਼ੁਰੂ ਹੁੰਦੇ ਹਾਂ। ਉਸ ਪਰਮਾਤਮਾ ਦੇ ਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਉਹ ਤੋਂ ਬਾਅਦ 'ਚ ਅੱਜ ਜਿਹੜੇ ਅਸੀਂ ਗੀਤ ਇਕੱਠੇ ਕੀਤੇ ਆ ਉਹਦਾ ਵਿਸ਼ਾ ਰੱਖਿਆ ਫਾਦਰ, ਜਿਹਨੂੰ ਪਿੰਡਾਂ 'ਚ ਬਾਪੂ ਵੀ ਕਹਿ ਦਿੰਦੇ ਆ। ਉਹਦੇ ਨਾਲ ਸੰਬੰਧਿਤ ਕੁਛ ਗੀਤ ਸੁਣਾਏ ਜਾਣਗੇ, ਕੁਛ ਉਹਨਾਂ ਨਾਲ ਸੰਬੰਧਿਤ ਕੁਛ ਗੱਲਾਂ ਬਾਤਾਂ, ਸਾਡੀ ਜ਼ਿੰਦਗੀ 'ਚ ਕੀ ਰੋਲ ਆ, ਸੋ ਉਹ ਗੱਲਾਂ ਬਾਤਾਂ ਕੀਤੀਆਂ ਜਾਣੀਆਂ। ਚਲੋ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਦੇ ਨਾਂ ਦੇ ਨਾਲ।

0: 99.9.
1: The difference is the music.
2: ਸਮਾਂ ਇਸ ਵੇਲੇ 8:11 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 ਐਫ ਐਮ ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਜ ਦਾ ਟੋਪਿਕ ਹੈ ਪਿਓ, ਜਾਣੀ ਕਿ ਪਿਤਾ ਜੀ, ਫਾਦਰ। ਪਿਓ ਜਿਹਦੇ ਸਿਰ 'ਤੇ ਕਹਿੰਦੇ ਘਰ ਦੀ ਛਾਂ ਹੁੰਦੀ ਆ। ਕਹਿੰਦੇ ਆ ਕਿ ਜੇ ਮਾਂ ਘਰ ਦਾ ਦਿਲ ਆ ਤਾਂ ਪਿਓ ਜਿਹੜਾ ਉਸ ਘਰ ਦੀ ਰੀੜ੍ਹ ਦੀ ਹੱਡੀ ਹੁੰਦਾ। ਮਾਂ ਆਪਣਾ ਪਿਆਰ ਦਿਖਾ ਦਿੰਦੀ ਆ, ਪਰ ਪਿਓ ਆਪਣਾ ਪਿਆਰ ਜ਼ਿੰਮੇਵਾਰੀਆਂ ਦੇ ਰੂਪ ਵਿੱਚ ਨਿਭਾਉਂਦਾ ਰਹਿੰਦਾ ਹੈ। ਬਹੁਤ ਵਾਰੀ ਪਿਓ ਆਪਣੇ ਲਈ ਕੁਝ ਨਹੀਂ ਖਰੀਦਦਾ, ਪਰ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਨ ਲਈ ਹਰ ਖੁਸ਼ੀ ਨੂੰ ਕੁਰਬਾਨ ਵੀ ਕਰ ਦਿੰਦਾ। ਬਚਪਨ ਵਿੱਚ ਸਾਨੂੰ ਲੱਗਦਾ ਹੈ ਕਿ ਮਾਂ ਕਿ ਪਿਓ ਜਿਹੜਾ ਸਾਡਾ ਬਹੁਤ ਸਖਤ ਆ, ਬਹੁਤ ਸਾਡੇ 'ਤੇ ਸਖਤਾਈ ਕਰਦਾ, ਪਰ ਜਦੋਂ ਅਸੀਂ ਆਪ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਹਾਂ ਤਾਂ ਸਾਨੂੰ ਫਿਰ ਸਮਝ ਆਉਂਦੀ ਹੈ ਕਿ ਉਹ ਸਖਤੀ ਨਹੀਂ ਸੀਗੀ, ਸਗੋਂ ਸਾਡਾ ਭਵਿੱਖ ਬਣਾਉਣ ਦੀ ਕੋਸ਼ਿਸ਼ ਸੀ ਉਹਦੀ। ਚਲੋ ਅੱਜ ਦਾ ਇਹ ਸਮਾਂ ਅਸੀਂ ਉਸ ਪਿਓ ਨੂੰ ਯਾਦ ਕਰਾਂਗੇ, ਗੀਤਾਂ ਰਾਹੀਂ, ਕਹਾਣੀਆਂ ਰਾਹੀਂ ਅਤੇ ਕੁਝ ਅਜਿਹੀਆਂ ਗੱਲਾਂ ਰਾਹੀਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਣੀਆਂ ਹੋਵੇ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਜਿਹੜੀਆਂ ਕਿ ਅਸੀਂ ਉਸ ਪਿਓ ਦੇ ਪਿਆਰ ਨੂੰ ਉਸ ਵੇਲੇ ਅਹਿਸਾਸ ਨਹੀਂ ਕਰਦੇ। ਕਹਿੰਦੇ ਆ ਕਿ ਜੇ ਪਿਓ ਦੀ ਜੇਬ ਖਾਲੀ ਵੀ ਹੋਵੇ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਬੱਚਿਆਂ ਦੀਆਂ ਅੱਖਾਂ ਵਿੱਚ ਕੋਈ ਨਿਰਾਸ਼ਾ ਆਵੇ, ਇਸ ਲਈ ਉਹ ਆਪਣਾ ਪਿਆਰ ਘੱਟ ਦੇਖਦਾ ਅਤੇ ਸਭ ਤੋਂ ਡੂੰਘਾ ਹੁੰਦਾ ਉਹਦਾ ਪਿਆਰ। ਜਦੋਂ ਛੋਟੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਸਾਡੇ ਪਿਓ ਤੋਂ ਤਾਕਤਵਰ ਦੁਨੀਆ 'ਚ ਹੋਰ ਕੋਈ ਵੀ ਨਹੀਂ ਹੈ, ਅਤੇ ਫਿਰ ਇੱਕ ਦਿਨ ਅਚਾਨਕ ਉਹ ਦਿਨ ਆਉਂਦਾ ਕਿ ਅਸੀਂ ਅਹਿਸਾਸ ਹੁੰਦਾ ਸਾਨੂੰ ਕਿ ਸਾਡੇ ਪਿਓ ਦੇ ਵਾਲ ਹੁਣ ਚਿੱਟੇ ਹੋ ਗਏ, ਤੁਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ, ਐਨਕਾਂ ਤੋਂ ਬਿਨਾਂ ਉਹ ਅਖਬਾਰ ਨਹੀਂ ਪੜ੍ਹ ਸਕਦਾ। ਸਮਾਂ ਸਿਰਫ ਸਾਡਾ ਹੀ ਨਹੀਂ ਬਦਲਦਾ, ਸਾਡੇ ਪਿਓ ਨੂੰ ਵੀ ਹੌਲੀ ਹੌਲੀ ਬਦਲ ਦਿੰਦਾ। ਇਸ ਲਈ ਜਿੰਨਾ ਪਿਆਰ ਅਸੀਂ ਬਚਪਨ ਵਿੱਚ ਉਹਨਾਂ ਤੋਂ ਲਿਆ ਹੁੰਦਾ, ਉਹਨਾਂ ਹੀ ਪਿਆਰ ਉਹਨਾਂ ਨੂੰ ਉਹਨਾਂ ਦੀ ਉਮਰ ਦੇ ਇਸ ਪੜਾਅ 'ਤੇ ਵਾਪਸ ਸਾਨੂੰ ਦੇਣਾ ਚਾਹੀਦਾ ਆ। ਕੋਸ਼ਿਸ਼ ਕਰੀਏ ਕਿ ਜੋ ਆਪਾਂ ਬਚਪਨ 'ਚ ਪਿਆਰ ਲਿਆ ਸੀ, ਜਦੋਂ ਉਹਨਾਂ ਦਾ ਮੌਕਾ ਆਵੇ ਤਾਂ ਪਿੱਛੇ ਨਾ ਹਟੀਏ। ਬਚਪਨ 'ਚ ਪਿਓ ਪੁੱਤ ਲੁਕਣ ਮਿੱਚੀ ਵੀ ਖੇਡਦੇ ਆ, ਇੱਕ ਦੂਜੇ ਨੂੰ ਲੱਭਦੇ ਆ, ਹੋਰ ਬਹੁਤ ਸਾਰੀਆਂ ਗੱਲਾਂ ਵਿੱਚੋਂ ਲੰਘਦੇ ਆ। ਚਲੋ ਗੀਤਾਂ ਦੇ ਸਫ਼ਰ ਵਿੱਚ ਕੁਛ ਇੱਦਾਂ ਦੇ ਅਹਿਸਾਸ ਆਪਾਂ ਦੇਖਦੇ ਹਾਂ।

0: Swa 99.9.
1: ਕਹਿੰਦੇ ਦੁਨੀਆ ਦਾ ਸਭ ਤੋਂ ਉੱਚਾ ਸਮਾਨ ਉਹ ਹੁੰਦਾ ਜਦੋਂ ਇੱਕ ਬੱਚਾ ਆਪਣੇ ਬਾਪ ਦੇ ਮੋਢਿਆਂ 'ਤੇ ਬੈਠ ਕੇ ਮੇਲਾ ਦੇਖਦਾ। ਉਸ ਵੇਲੇ ਉਹਨੂੰ ਲੱਗਦਾ ਕਿ ਉਹ ਸਭ ਤੋਂ ਉੱਚਾ ਹੈ, ਜ਼ਿੰਦਗੀ ਵੀ ਕੁਝ ਇੱਦਾਂ ਹੀ ਆ। ਜਦ ਤੱਕ ਪਿਓ ਦਾ ਸਾਥ ਹੁੰਦਾ ਹਰ ਮੁਸ਼ਕਿਲ ਛੋਟੀ ਲੱਗਦੀ ਹੈ। ਬਹੁਤ ਘੱਟ ਲੋਕਾਂ ਨੇ ਆਪਣੇ ਪਿਤਾ ਨੂੰ ਖੁੱਲ੍ਹ ਕੇ ਰੋਂਦੇ ਵੀ ਦੇਖਿਆ ਹੋਵੇਗਾ। ਪਿਤਾ ਆਪਣੇ ਹੰਝੂ ਵੀ ਪਰਿਵਾਰ ਤੋਂ ਲੁਕੋ ਕੇ ਰੱਖਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ ਟੁੱਟ ਗਏ ਤਾਂ ਘਰ ਦੀ ਹਿੰਮਤ ਵੀ ਟੁੱਟ ਜਾਏਗੀ। ਇਸ ਲਈ ਉਹ ਹਰ ਵਾਰ ਤੂਫਾਨ ਆਪਣੇ ਅੰਦਰ ਹੀ ਸਹਿ ਲੈਂਦਾ ਹੈ।

0: Soir.
1: 99.9. ਜਦੋਂ ਬੱਚਾ ਤੁਰਨਾ ਸਿੱਖਦਾ ਪਿਓ ਦਾ ਹੱਥ ਫੜਦਾ ਤੇ ਜਦੋਂ ਬੱਚਾ ਕਾਮਯਾਬ ਹੋ ਜਾਂਦਾ ਪਿਓ ਚੁੱਪ ਚਾਪ ਪਿੱਛੇ ਖੜਾ ਹੋ ਕੇ ਮੁਸਕਰਾਉਂਦਾ ਰਹਿੰਦਾ। ਹਰ ਪਿਓ ਦਾ ਇੱਕ ਇਹੀ ਸੁਪਨਾ ਹੁੰਦਾ ਕਿ ਉਹਦਾ ਪੁੱਤਰ ਜਾਂ ਧੀ ਉਸ ਤੋਂ ਵੀ ਅੱਗੇ ਵਧੇ। ਉਹ ਆਪਣੀ ਕਾਮਯਾਬੀ ਨਾਲੋਂ ਬੱਚਿਆਂ ਦੀ ਕਾਮਯਾਬੀ ਵਿੱਚ ਵੱਧ ਖੁਸ਼ੀ ਮਹਿਸੂਸ ਕਰਦਾ। ਜਦੋਂ ਬੱਚੇ ਕਾਮਯਾਬ ਹੁੰਦੇ ਆ ਪਿਓ ਚੁੱਪ ਚਾਪ ਮੁਸਕਰਾਉਂਦਾ ਤਾਂ ਸ਼ਾਇਦ ਤਾਲੀਆਂ ਨਾ ਵਜਾਏ ਪਰ ਉਹਦਾ ਦਿਲ ਜਿਹੜਾ ਆ ਸਭ ਤੋਂ ਉੱਚੀ ਆਵਾਜ਼ ਵਿੱਚ ਮਾਣ ਵੀ ਮਹਿਸੂਸ ਕਰਦਾ ਆ।

ਬਚਪਨ 'ਚ ਸਾਨੂੰ ਲੱਗਦਾ ਹੁੰਦਾ ਸੀ ਕਿ ਜਿਹੜੇ ਸਾਡੀ ਬਾਪ ਦੀ ਜੇਬ ਆ ਇਹਦੇ ਵਿੱਚ ਹਰ ਚੀਜ਼ ਲਈ ਪੈਸੇ ਹੁੰਦੇ ਆ। ਫਿਰ ਵੱਡੇ ਹੋ ਕੇ ਪਤਾ ਲੱਗਦਾ ਕਿ ਜੇਬ ਪੈਸਿਆਂ ਨਾਲ ਨਹੀਂ ਸੀ, ਜ਼ਿੰਮੇਵਾਰੀਆਂ ਨਾਲ ਭਰੀ ਹੁੰਦੀ ਸੀ। ਬਿਜਲੀ ਦਾ ਬਿੱਲ, ਘਰ ਦਾ ਖਰਚਾ, ਬੱਚਿਆਂ ਦੀ ਪੜ੍ਹਾਈ, ਪਰਿਵਾਰ ਦੀਆਂ ਲੋੜਾਂ, ਸਭ ਕੁਛ ਉਸ ਜੇਬ 'ਚ ਸਮਾਇਆ ਹੁੰਦਾ ਸੀ। ਫਿਰ ਵੀ ਜਦੋਂ ਨਿਆਣੇ ਆਪਣੇ ਬਾਪ ਤੋਂ ਕਿਸੇ ਚੀਜ਼ ਦੀ ਡਿਮਾਂਡ ਕਰਦੇ, ਖਿਡੌਣਿਆਂ ਦੀ ਡਿਮਾਂਡ ਕਰਦੇ, ਤਾਂ ਮੁਸਕਰਾ ਕੇ ਕਹਿ ਦਿੰਦਾ ਸੀ, ਚੱਲ ਕੋਈ ਗੱਲ ਨਹੀਂ ਆ, ਲੈ ਦਿੰਦੇ ਹਾਂ।

0: 99.9
1: ਕਹਿੰਦੇ ਆ ਕਿ ਪਿਓ ਦੀ ਜੇਬ ਜੇ ਖਾਲੀ ਵੀ ਹੋਵੇ ਪਰ ਬੱਚਿਆਂ ਦੀਆਂ ਖਾਹਿਸ਼ਾਂ ਕਦੀ ਖਾਲੀ ਨਹੀਂ ਰਹਿਣ ਦਿੰਦਾ। ਆਪਣੇ ਸੁਪਨੇ ਨੂੰ ਅਧੂਰੇ ਛੱਡ ਕੇ ਵੀ ਬੱਚਿਆਂ ਦੇ ਸੁਪਨੇ ਪੂਰੇ ਕਰਦਾ। ਜਦੋਂ ਛੋਟੇ ਹੁੰਦੇ ਹਾਂ ਤਾਂ ਜਦੋਂ ਬਾਪ ਤਗਾਲਾਂ ਨੂੰ ਦਰਵਾਜ਼ੇ ਦੀ ਦਸਖਤ ਅਤੇ ਦਿੰਦਾ ਅਤੇ ਬੱਚਿਆਂ ਨੂੰ ਉਹ ਦਸਤਕ ਦੀ ਜਦੋਂ ਆਵਾਜ਼ ਆਉਂਦੀ ਆ ਤਾਂ ਪਤਾ ਲੱਗ ਜਾਂਦਾ ਕਿ ਪਿਓ ਅੱਜ ਘਰ ਆ ਗਿਆ। ਅਤੇ ਦੌੜ ਕੇ ਅਸੀਂ ਉਹਦੀ ਜੇਬ ਦੇਖਦੇ ਹਾਂ ਕਿ ਜੇਬ 'ਚ ਕੋਈ ਟੋਫੀ ਟੂਫੀ ਤਾਂ ਨਹੀਂ ਆ, ਜ਼ਰੂਰ ਟੋਫੀ ਲੈ ਕੇ ਆਇਆ ਹੁਣ। ਜਦੋਂ ਅੱਜ ਹੁਣ ਵੱਡੇ ਹੋ ਗਏ ਹਾਂ ਤਾਂ ਸਮਝ ਆਉਂਦੀ ਹੈ ਕਿ ਉਹ ਜੇਬ ਵਿੱਚ ਟੋਫੀ ਨਾਲੋਂ ਵੱਡਾ ਤੋਹਫਾ ਸੀ ਉਹਦੀ ਮਿਹਨਤ, ਉਹਦੀ ਥਕਾਵਟ ਅਤੇ ਸਾਡੇ ਲਈ ਉਹਦਾ ਬੇਅੰਤ ਪਿਆਰ। ਇਹ ਅੱਜ ਦਿਖਾਈ ਦਿੰਦਾ।

0: 99.9.
1: ਸੋ ਪਿਤਾ ਦੀਆਂ ਦੁਆਵਾਂ ਨਾਲ ਹੀ ਰਾਹ ਬਣਦੇ ਨੇ, ਉਹਦੀ ਮਿਹਨਤ ਨਾਲ ਹੀ ਘਰ ਆਬਾਦ ਹੁੰਦੇ ਨੇ। ਜੇ ਅਸੀਂ ਆਪਣੇ ਪਿਓ ਦੀ ਕਦਰ ਕਰਦੇ ਹਾਂ ਤਾਂ ਅਸਲ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੁੰਦੇ। ਚਲੋ ਅੱਜ ਘਰ ਜਾ ਕੇ ਇੱਕ ਵਾਰ ਫਿਰ ਆਪਣੇ ਪਿਓ ਦੇ ਕੋਲ ਬੈਠੀਏ, ਉਹਨਾਂ ਤੋਂ ਪੁੱਛੀਏ ਕਿ ਉਹ ਕਿਵੇਂ ਹਨ। ਹੋ ਸਕਦਾ ਕਿ ਉਹ ਕਹਿ ਦੇਵੇ ਮੈਂ ਬਿਲਕੁਲ ਠੀਕ ਹਾਂ, ਪਰ ਕਈ ਵਾਰੀ ਇਸ ਇੱਕ ਸਵਾਲ ਦੀ ਵੀ ਉਹਨਾਂ ਨੂੰ ਸਾਲਾਂ ਤੋਂ ਉਡੀਕ ਹੁੰਦੀ ਹੈ। ਅਸੀਂ ਕਿਉਂ ਨਹੀਂ ਟਾਈਮ ਕੱਢਦੇ ਇੱਕ ਸਵਾਲ ਕਰਨ ਲਈ? ਪੁੱਛੀਏ ਆਪਣੇ ਮਾਤਾ ਪਿਤਾ ਨੂੰ ਕਿ ਤੁਸੀਂ ਕਿਵੇਂ ਹੋ। ਅਸੀਂ ਇਹ ਪੁੱਛਣਾ ਵੀ ਭੁੱਲ ਗਏ ਹਾਂ।

0: Swa.
1: 99.9. ਤੁਸੀਂ ਸੁਣ ਰਹੇ ਆਪਣਾ ਮਨਪਸੰਦ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ। ਅੱਜ ਤੁਸੀਂ ਪ੍ਰੋਗਰਾਮ 'ਚ ਸੁਣ ਰਹੇ ਹੋ ਵਿਸ਼ਾ ਸੀ ਪਿਤਾ। ਪਿਤਾ ਇੱਕ ਇੱਦਾਂ ਦਾ ਰਿਸ਼ਤਾ ਜਿਹੜਾ ਘੱਟ ਬੋਲਦਾ ਅਤੇ ਹਰ ਕੁਰਬਾਨੀ, ਹਰ ਮਿਹਨਤ ਅਤੇ ਹਰ ਦੁਆ ਆਪਣੇ ਬੱਚਿਆਂ ਦੀ ਜ਼ਿੰਦਗੀ ਸਵਾਰਨ 'ਤੇ ਹੀ ਲਾ ਦਿੰਦਾ। ਆਪਣੇ ਦੁੱਖ ਲਗਾ ਕੇ ਪਰਿਵਾਰ ਦੀਆਂ ਖੁਸ਼ੀਆਂ ਲਈ ਦਿਨ ਰਾਤ ਮਿਹਨਤ ਕਰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਅੰਤ ਵਿੱਚ ਦੁਨੀਆ ਦੇ ਹਰ ਪਿਤਾ ਨੂੰ ਦਿਲੋਂ ਅਸੀਂ ਨਮਨ ਕਰਦੇ ਹਾਂ। ਰੱਬ ਕਰੇ ਹਰ ਪਿਤਾ ਹਮੇਸ਼ਾ ਤੰਦਰੁਸਤ, ਖੁਸ਼ੀ ਅਤੇ ਚੜ੍ਹਦੀ ਕਲਾ ਵਿੱਚ ਰਹੇ। ਜਿਨ੍ਹਾਂ ਦੇ ਪਿਤਾ ਅੱਜ ਸਾਡੇ ਵਿੱਚ ਨਹੀਂ ਹਨ, ਆਓ ਅਸੀਂ ਉਹਨਾਂ ਦੀਆਂ ਮਿੱਠੀਆਂ ਯਾਦਾਂ ਨੂੰ ਸਤਿਕਾਰ ਨਾਲ ਯਾਦ ਕਰੀਏ ਅਤੇ ਅਰਦਾਸ ਕਰੀਏ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਆਪਣੇ ਮਾਤਾ ਪਿਤਾ ਦੀ ਕਦਰ ਕਰੋ, ਕਿਉਂਕਿ ਇਹ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਆ। ਯਾਦ ਕਰੀਏ ਜਾਂ ਦੇਖੀਏ ਜ਼ਿੰਦਗੀ 'ਚ ਅਸੀਂ ਆਪਣੇ ਪਿਤਾ ਨੂੰ ਜਦੋਂ ਵੱਡੇ ਹੋ ਗਏ ਕਦੋਂ ਗਲੇ ਲੱਗੇ, ਕਦੋਂ ਗਲੇ ਲਗਾਇਆ। ਸ਼ਾਇਦ ਅਸੀਂ ਗਲੇ ਬਹੁਤ ਘੱਟ ਲਗਾਇਆ ਹੋਵੇ ਜਾਂ ਨਹੀਂ ਲਗਾਇਆ ਹੋਵੇ। ਚਲੋ ਅੱਜ ਹੀ ਜਾ ਕੇ ਅਗਰ ਪਿਤਾ ਜੀ ਹੈ ਤਾਂ ਇੱਕਦਮ ਗਲੇ ਲੱਗੀਏ। ਸੋ ਅੱਜ ਦਾ ਪ੍ਰੋਗਰਾਮ ਇੱਦਾਂ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ।

ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ, ਸੁਰਾਂ ਦੀ ਮਹਿਕ ਅਤੇ ਯਾਦਾਂ ਦਾ ਸਫ਼ਰ। ਤੁਹਾਡਾ ਆਪਣਾ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਹੈ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣ ਸਕਦੇ ਹੋ FM ਬੈਂਡ ਅਤੇ 99.9 ਦੀ ਫ੍ਰੀਕੁਐਂਸੀ, ਅਤੇ ਇੰਟਰਨੈਟ ਦੇ ਮਾਧਿਅਮ www.sWR999.com.au 'ਤੇ ਸੁਣ ਸਕਦੇ ਹੋ।

0: ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਵੀ ਸੁਣ ਸਕਦੇ ਹੋ। ਲੱਭਣਾ ਹੈ SWR 99.9 ਕਮਿਊਨਿਟੀ ਦਾ ਪ੍ਰੋਗਰਾਮ। ਇੱਥੇ ਜੋ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਕੀਤੀ ਜਾਂਦੀ ਹੈ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਤੁਸੀਂ ਜ਼ਰੂਰ ਦੱਸਿਆ ਕਰੋ। ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਹਰ ਤਰ੍ਹਾਂ ਦੇ ਵਰਗ ਵਾਸਤੇ ਇਸ ਮਨੋਰੰਜਨ ਦੇ ਸਫ਼ਰ ਵਿੱਚ ਕੁਛ ਨਾ ਕੁਛ ਪੇਸ਼ ਕਰੀਏ। ਚਲੋ ਕੁਛ ਇੱਦਾਂ ਦੀਆਂ ਗੱਲਾਂ ਸੁਣਦੇ ਹਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਕਿ ਜ਼ਰੂਰੀ ਆ, ਸੁਣਨੀਆਂ ਚਾਹੀਦੀਆਂ, ਵਿੱਚੋਂ ਲੱਭਣਾ ਚਾਹੀਦਾ ਕੁਛ। ਚਲੋ ਦੇਖਦੇ ਹਾਂ ਅੱਜ ਆਪਾਂ ਇਹਨਾਂ ਗੱਲਾਂ 'ਚੋਂ ਕੀ ਲੱਭਦੇ ਹਾਂ।
1: ਦੋਸਤੋ, ਆਪ ਕਹਾਣੀਆਂ ਤੋਂ ਪੜ੍ਹਦੇ ਹੋਗੇ ਔਰ ਅਗਰ ਪੜ੍ਹਦੇ ਨਹੀਂ ਹੋਗੇ ਤਾਂ ਕਹਾਣੀਆਂ ਸੁਣਤੇ ਜ਼ਰੂਰ ਹੋਗੇ। ਮੇਰੀ ਇੱਕ ਬਾਤ ਯਾਦ ਰੱਖੀਏਗਾ, ਵੋ ਕਹਾਣੀਆਂ ਕਭੀ ਮਤ ਪੜ੍ਹੀਏਗਾ, ਕਭੀ ਮਤ ਸੁਣੀਏਗਾ, ਜਿਨ ਕਹਾਣੀਓ ਕੇ ਕਿਰਦਾਰੋਂ ਕਾ ਕੋਈ ਅਸਤਿਤਵ ਨਾ ਹੋ। ਮਨਗੜੰਤ ਕਹਾਣੀਓ ਕੇ ਨਕਲੀ ਕਿਰਦਾਰੋਂ ਕੋ ਪੜ੍ਹਨਾ ਵੀ ਕਿਉਂ, ਜਬ ਇਸ ਸੰਸਾਰ ਮੇਂ ਅਸਲੀ ਕਿਰਦਾਰੋਂ ਔਰ ਉਨਕੀ ਕਹਾਣੀਓ ਕੀ ਭਰਮਾਰ ਹੈ। ਐਸੀ ਕਹਾਣੀਆਂ ਭਰੀ ਪੜੀ ਹੈ। ਅਸਲੀ ਕਿਰਦਾਰੋਂ ਕੀ ਸਫਲਤਾ ਔਰ ਅਸਫਲਤਾ ਕੀ ਕਹਾਣੀਆਂ ਨਾ ਆਪਕੋ ਜੀਵਨ ਜੀਨੇ ਕਾ ਅਸਲੀ ਹੁਨਰ ਸਿਖਾਤੀ ਹੈ। ਹਮੇਸ਼ਾ ਯਾਦ ਰੱਖੀਏਗਾ, ਕਾਲਪਨਿਕ ਕਹਾਣੀਆਂ ਆਪਕੋ ਵਾਸਤਵਿਕ ਦੁਨੀਆ ਸੇ ਦੂਰ ਇੱਕ ਕਾਲਪਨਿਕ ਦੁਨੀਆ ਮੇਂ ਲੈ ਜਾਕਰ ਬਿਲਕੁਲ ਅਕੇਲਾ ਛੋੜ ਦੇਤੀ ਹੈ। ਔਰ ਵਾਸਤਵਿਕ ਕਹਾਣੀਆਂ ਵੋ ਆਪਕੋ ਆਪਕੀ ਮੰਜ਼ਿਲ ਕੀ ਤਰਫ ਲੈ ਜਾਣੇ ਵਾਲੇ ਰਾਸਤੇ ਕੀ ਔਰ ਮੋੜ ਦੇਤੀ ਹੈ।
0: ਸੋ ਕਹਾਣੀ ਜੇ ਸੁਣਨੀ ਤਾਂ ਪੜ੍ਹਨੀ, ਬਹੁਤ ਵਧੀਆ ਗੱਲ ਆ ਕਿ ਰੀਅਲ ਕਿਰਦਾਰਾਂ ਵਾਲੀ ਪੜ੍ਹੀਏ, ਕਲਪਨਾਇਕ ਕਹਾਣੀਆਂ ਉਹ ਫਿਰ ਕਿਸੇ ਹੋਰ ਹੀ ਦੁਨੀਆ 'ਚ ਲੈ ਜਾਂਦੀਆਂ ਜਿਹੜੀਆਂ ਕਿ ਕਲਪਨਾ ਦੇ ਵਿੱਚ ਹੀ ਹੁੰਦੀਆਂ। ਬਚਪਨ ਵਿੱਚ ਇਹ ਕਾਟੇ ਦੀ ਚਿੜੀ ਤਾਂ ਜ਼ਰੂਰ ਬਣਾਈ ਹੋਏਗੀ, ਦੇਖੀ ਹੋਏਗੀ। ਚਿੜੀ ਦੇ ਵਿੱਚ ਕਿਹੜਾ ਪਿਆਰ ਛੁਪਿਆ ਹੁੰਦਾ ਇਹ ਗਾਣੇ 'ਚ ਸੁਣਦੇ ਹਾਂ।
2: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ।

0: Swap.
1: 99.9.
2: ਜਦੋਂ ਅਸੀਂ ਮਾਤਾ ਦੇ ਕੋਲੋਂ ਦੂਰ ਚੱਲ ਜਾਂਦੇ ਹਾਂ ਫਿਰ ਆਟਾ ਗੁੰਨਣਾ ਪੈਂਦਾ, ਰੋਟੀ ਬਣਾਉਣੀ ਪੈਂਦੀ, ਉਦੋਂ ਫਿਰ ਯਾਦ ਆਉਂਦੀ ਆ। ਜਦੋਂ ਕੋਲ ਬੈਠੇ ਹਾਂ ਉਦੋਂ ਨਹੀਂ ਯਾਦ ਆਉਂਦੀ। ਸੋ ਜਿੰਨੀਆਂ ਅਸੀਂ ਜਿੱਥੇ ਵੀ ਬੈਠੇ ਹਾਂ ਆਪਣੇ ਮਾਤਾ ਪਿਤਾ ਨੂੰ ਹਮੇਸ਼ਾ ਯਾਦ ਰੱਖੋ, ਕਿਸੇ ਗੱਲ ਦੇ ਨਾਲ ਨਾ ਯਾਦ ਕਰੋ, ਉੱਦਾਂ ਹੀ ਯਾਦ ਕਰੋ ਹਮੇਸ਼ਾ ਹੀ। ਗਾਣੇ ਤਰਜ਼ ਸੁਣਦੇ ਹਾਂ, ਗਾਣਾ ਤਾਂ ਬਹੁਤ ਵਾਰੀ ਸੁਣਿਆ ਹੋਣਾ। ਚਲੋ ਅੱਜ ਤਰਜ਼ ਵਿੱਚ ਪਹਿਲਾਂ ਉਹ ਗਾਣਾ ਸੁਣਦੇ ਹਾਂ, ਯੂਸਫ ਦਰਬਾਰ ਨੇ ਉਹ ਤਰਜ਼ ਕੱਢੀ ਆ ਅਤੇ ਉਹ ਆਪਾਂ ਸੁਣਦੇ ਹਾਂ।

0: Soir.
1: 99.9. ਸੋਏ ਸੀ ਗਾਣਾ ਇਹਦੀ ਤਰਜ ਕਜਰਾ ਮੁਹੱਬਤ ਵਾਲਾ। ਇਹ ਗਾਣਾ 1968 ਦੀ ਫਿਲਮ ਕਿਸਮਤ, ਗਾਇਆ ਸੀ ਆਸ਼ਾ ਭੋਂਸਲੇ ਅਤੇ ਸ਼ਮਸ਼ਾਦ ਬੇਗਮ ਨੇ। ਬਹੁਤ ਹੀ ਪੁਰਾਣਾ ਗਾਣਾ, ਇਹਦੇ ਵਿੱਚ ਕਜਰੇ ਦੀ ਗੱਲ ਕਰਦੇ ਆ ਕਿ ਕਜਰਾ ਜਿਹੜਾ ਅੱਖਾਂ ਦੇ ਵਿੱਚ ਆਪਾਂ ਪਾਈਦਾ, ਜੇ ਪਾਇਆ ਹੋਵੇ ਤਾਂ ਉਹ ਮੁਹੱਬਤ ਕਰਨ ਵਾਲੇ ਨੂੰ ਕਿੰਨਾ ਚੰਗਾ ਲੱਗੇਗਾ। ਉਹਦੀ ਇੱਕ ਬਿਊਟੀ ਨੂੰ, ਸਿੰਬੋਲੀਕਲ ਬਿਊਟੀ ਅਤੇ ਅਟਰੈਕਸ਼ਨ ਨੂੰ ਇਸ ਗਾਣੇ ਦੇ ਵਿੱਚ ਗੀਤਕਾਰ ਨੇ ਲਿਖਣ ਦੀ ਕੋਸ਼ਿਸ਼ ਕੀਤੀ, ਕਲਾਕਾਰ ਨੇ ਗਾਇਆ। ਸੋ ਬਹੁਤ ਵਧੀਆ ਲਾਈਨਾਂ, ਹਰ ਲਾਈਨ ਦੇ ਵਿੱਚ ਇਸ ਕਜਰੇ ਦੀ ਔਰ ਅੱਖਾਂ ਦੀ ਖੂਬਸੂਰਤੀ ਦੀ ਬਣਤ ਨੂੰ

0: The difference is the music.
1: Swan 99.9.
2: चलो अगे एक कहानी सुनते हैं। एक कहानी नहीं, अमृता प्रीतम की लिखी हुई कहानी। अमृता प्रीतम जिन्हें कहिंदे साहित्य च सब तो प्रसिद्ध कवित्री नावलकारां ते लेखकावां दे विच्चों जिहदा एक नाम आ। जन्म 1919 च होया सी। पंजाबी ते हिंदी भाषा दे विच 100 तो वध किताबां लिखियां अमृता प्रीतम ने। जदों 1947 दी वंड होई ते उन्हें एक प्रभावशाली रचना लिखी अज आखां वारस शाह नूं, जिस तों बाद च अमृता प्रीतम दा नाम सारे दी जुबान ते आया। ये जिहड़ी अज आखां वारस शाह नूं, वारस शाह दी कबर ते पाकिस्तान च अज भी यह गीत गाया जांदा, ये रचना नूं याद किया जांदा। ते अमृता प्रीतम दी एक रचना सी पिंजर। पिंजर ते एक फिल्म भी बनी हिंदी, बहुत बढ़िया फिल्म। इना करके अमृता प्रीतम नूं ज़्यादा याद किया जांदा, अज आखां वारस शाह नूं ते पिंजर। अमृता प्रीतम नूं साहित्य अकादमी अवार्ड भी मिलिया, भारती ज्ञानपीठ पुरस्कार, पद्म श्री, पद्म विभूषण नाल सम्मान मिलिया सी। ते 1 अक्तूबर 2005 नूं नवीं दिल्ली विखे साढ़े तो वक् हो गए, दूर चले गए। अज भी उन्हां दी रचनावां करके असी याद करते हैं अमृता प्रीतम दी। ये रचना ये एक कहानी नहीं, चलो उन्हूं सुनते हैं।
3: अमृता प्रीतम दी कहानी है, ये कहानी नहीं। पत्थर ते चूना बहुत सी, पर थोड़ी जी थां उत्ते जे कंधा वांग उसर खलोंदा घर दियां कंधा बन सकदा सी, पर बनिया नहीं। वह धरती उत्ते फैल गया सड़कां वांग, ते वह दोवें सारी उम्र उन्हां सड़कां उत्ते तुरदे रहे। सड़कां एक दूजी दी वक्खी विच्चों पाटदियां भी हन, एक दूजी दे पिंडे नूं चीर के लंघदियां भी हन, एक दूजी कोलों हाथ छुड़ा के गुआचदियां भी हन, ते एक दूजी दे गल लगदियां, एक दूजी च रलदियां भी हन। वह एक दूजे नूं मिलदे रहे, पर सिर्फ उदों जदों कदे कदाई उन्हां दे पैरां हेठ विछियां सड़कां एक दूजी नूं आ मिलदियां। कड़ी कु शायद सड़कां वी त्रबके खलो जांदियां, ते उन्हां दे पैर भी, ते शायद दोहां नूं उस घर दा चेता आ जांदा जो बणिया नहीं सी। बण सकदा सी, क्यों नहीं बणिया? वह दोवें हैरान जे पैरां हेठली जमीन नूं इंज वेखण लग पैंदे जिवें ये गल उह जमीन कोलों पुछ रहे होण। ते फिर वह किन्ना चिर जमीन वल इंज वेखदे रहे, रहिंदे जिवें अपनी नज़र नाल उन्हां ने जमीन विच उस घर दियां नीहां खोद लईआं होण। ते कई वारी सचमुच उत्थे जादू दा इक घर उसर खलोंदा, ते वह दोवें सहज मन हो जांदे जिवें वरियां तों उस घर च रहिंदे होण। ये उन्हां दी बलदी जवानी दे दिनां दी गल नहीं, हुण दी गल है, ठंडी उम्र दी गल, कि ऐड़ा एक सरकारी मीटिंग ते सस्सा दे शहर गई। ऐड़े नूं भी वक्त ने सस्सा जिड्डा सरकारी अहुदा दिता, ते बराबर दी हैसियत वाले लोग जदों मीटिंग विच उठे, सरकारी दफ्तर ने बाहरों बाहरले शहरों आयां लई वापसी टिकटां तैयार रखियां होईयां सी। ससा ने अगाह हो के ऐड़ा दी टिकट फड़ ली, ते बाहर आ के ऐड़ा नूं अपनी गड्डी च बैठन लई कहा। पुछया, समान कित्थे है? होटल विच। ससा ने ड्राइवर नूं पहलों होटल ते फिर वापस घर चलण लई कहा। ऐड़ा ने उजर नहीं किया, पर दलील नाल कहा, प्लेन विच सिर्फ 2 घंटे रहिंदे ने, होटल तो होके मसा एयरपोर्ट पहुँचांगी। प्लेन कल भी जाएगा, परसों भी, रोज़ जाएगा, ससा ने सिर्फ इन्ना कहा, फिर राज कुछ नहीं किया। होटल विचों सूटकेस लैके गड्डी च रख लिया, तो एक बारी ऐड़ा ने फिर आख्या, वक्त थोड़ा है, प्लेन मिस हो जाएगा। ससा ने जवाब दी थां किया, घर माँ उड़ीकदी होएगी। ऐड़ा सोचती रही कि ससा ने शायद माँ नूं इस मीटिंग दा दिन दसिया होया सी, पर समझ नहीं सकी क्यों दसिया सी। ऐड़ा कदे कदे मन नूं क्यों पुछ लैंदी सी, पर जवाब नहीं सी उड़ीकदी, उन्हूं पता सी ਮਨ ਕੋਲ ਕੋਈ ਜਵਾਬ ਨਹੀਂ ਸੀ। ਉਹ ਚੁੱਪ ਬੈਠੀ ਸ਼ੀਸ਼ੇ ਵਿੱਚੋਂ ਬਾਹਰ ਸ਼ਹਿਰ ਦੀਆਂ ਇਮਾਰਤਾਂ ਨੂੰ ਵੇਖਦੀ ਰਹੀ। ਕੁਝ ਚਿਰ ਪਿੱਛੋਂ ਇਮਾਰਤਾਂ ਦਾ ਸਿਲਸਿਲਾ ਟੁੱਟ ਗਿਆ। ਸ਼ਹਿਰ ਤੋਂ ਦੂਰ ਬਾਹਰ ਦੀ ਵਾਦੀ ਆ ਗਈ ਸੀ ਅਤੇ ਪਾਮ ਦੇ ਵੱਡੇ ਵੱਡੇ ਰੁੱਖਾਂ ਦੀਆਂ ਕਤਾਰਾਂ ਸ਼ੁਰੂ ਹੋ ਗਈਆਂ ਸਨ। ਸਮੁੰਦਰ ਸ਼ਾਇਦ ਨੇੜੇ ਸੀ। ਐੜਾ ਦੇ ਸਾਹ ਲੂਣੇ ਜੇ ਹੋ ਗਏ ਅਤੇ ਜਾਪਿਆ ਪਾਮ ਦੇ ਪੱਤਿਆਂ ਵਾਂਗ ਉਹਦੇ ਹੱਥਾਂ ਵਿੱਚ ਕੰਬਣੀ ਆ ਗਈ ਸੀ। ਸ਼ਾਇਦ ਸੱਸਾ ਦਾ ਘਰ ਵੀ ਹੁਣ ਨੇੜੇ ਸੀ। ਰੁੱਖਾਂ ਪੱਤਿਆਂ 'ਚ ਵਲੇਟੀ ਜਿਹੀ ਇੱਕ ਕੋਟੇਜ ਕੋਲ ਪਹੁੰਚ ਕੇ ਗੱਡੀ ਖਲੋ ਗਈ। ਐੜਾ ਵੀ ਉਤਰੀ ਪਰ ਕੋਟੇਜ ਦੇ ਅੰਦਰ ਲੰਘਣ ਲੱਗੀ। ਪਲਕੂ ਬਾਹਰ ਕੇਲੇ ਦੇ ਰੁੱਖ ਕੋਲ ਖਲੋ ਗਈ। ਜੀ ਕੀਤਾ ਆਪਣੇ ਕੰਬਦੇ ਹੱਥਾਂ ਨੂੰ ਇੱਥੇ ਬਾਹਰ ਕੇਲੇ ਦੇ ਕੰਬਦੇ ਪੱਤਿਆਂ 'ਚ ਰੱਖ ਜਾਏ। ਉਹ ਸੱਸਾ ਦੇ ਨਾਲ ਅੰਦਰ ਕੋਟੇਜ 'ਚ ਜਾ ਸਕਦੀ ਸੀ ਪਰ ਹੱਥਾਂ ਦੀ ਉੱਥੇ ਲੋੜ ਨਹੀਂ ਸੀ। ਇਹਨਾਂ ਹੱਥਾਂ ਨਾਲ ਹੁਣ ਉਹ ਨਾ ਸੱਸਾ ਨੂੰ ਕੁਝ ਦੇ ਸਕਦੀ ਸੀ ਨਾ ਸੱਸਾ ਕੋਲੋਂ ਕੁਝ ਲੈ ਸਕਦੀ ਸੀ। ਮਾਂ ਨੇ ਸ਼ਾਇਦ ਗੱਡੀ ਦੀ ਆਵਾਜ਼ ਸੁਣ ਲਈ ਸੀ। ਬਾਹਰ ਆ ਗਈ। ਉਹਨੇ ਹਮੇਸ਼ਾ ਵਾਂਗ ਐੜਾ ਦਾ ਮੱਥਾ ਚੁੰਮਿਆ ਅਤੇ ਆਖਿਆ, ਆਓ ਬੇਟੀ। ਇਸ ਵਾਰੀ ਆ ਐੜਾ ਬੜੇ ਵਰ੍ਹਿਆਂ ਪਿੱਛੋਂ ਮਾਂ ਨੂੰ ਮਿਲੀ ਸੀ ਪਰ ਮਾਂ ਨੇ ਉਹਦੇ ਸਿਰ ਉੱਤੇ ਹੱਥ ਦੀ ਤਲੀ ਫੇਰਦਿਆਂ ਜਿਵੇਂ ਸਿਰ ਉੱਤੋਂ ਵਰ੍ਹਿਆਂ ਦਾ ਭਾਰ ਲਾ ਦਿੱਤਾ ਹੋਵੇ ਅਤੇ ਉਹਨੂੰ ਅੰਦਰ ਲਿਜਾ ਕੇ ਬਿਠਾਉਂਦੀ ਪੁੱਛਣ ਲੱਗੀ, ਕੀ ਪੀਏਂਗੀ ਬੇਟੀ? ਸੱਸਾ ਵੀ ਹੁਣ ਤੱਕ ਅੰਦਰ ਆ ਗਿਆ ਸੀ। ਮਾਂ ਨੂੰ ਕਹਿਣ ਲੱਗਾ, ਪਹਿਲਾਂ ਚਾਹ ਬਣਵਾਓ ਫਿਰ ਖਾਣਾ। ਆੜਾ ਨੇ ਵੇਖਿਆ ਡਰਾਈਵਰ ਗੱਡੀ 'ਚੋਂ ਉਹਦਾ ਸੂਟਕੇਸ ਅੰਦਰ ਲਿਆ ਰਿਹਾ ਸੀ। ਉਹਨੇ ਸੱਸਾ ਵੱਲ ਵੇਖਿਆ, ਆਖਿਆ, ਬਹੁਤ ਥੋੜ੍ਹਾ ਵਕਤ ਏ, ਮਸਾਂ ਏਅਰਪੋਰਟ 'ਤੇ ਪਹੁੰਚਾਂਗੀ। ਸੱਸਾ ਨੇ ਉਹਨੂੰ ਨਹੀਂ ਡਰਾਈਵਰ ਨੂੰ ਆਖਿਆ, ਕੱਲ੍ਹ ਸਵੇਰੇ ਜਾ ਕੇ ਪਰਸੋਂ ਦਾ ਟਿਕਟ ਲੈ ਆਵੀਂ। ਅਤੇ ਮਾਂ ਨੂੰ ਆਖਿਆ, ਤੂੰ ਕਹਿੰਦੀ ਸੀ ਕਿ ਮੇਰੇ ਕੁਝ ਦੋਸਤਾਂ ਨੂੰ ਖਾਣੇ 'ਤੇ ਬੁਲਾਉਣਾ ਹੈ, ਕੱਲ੍ਹ ਬੁਲਾ ਲੈ। ਐੜਾ ਨੇ ਸੱਸਾ ਦੇ ਬੋਝੇ ਵੱਲ ਤੱਕਿਆ ਜਿਹਦੇ ਵਿੱਚ ਉਹਦੀ ਵਾਪਸੀ ਦੀ ਟਿਕਟ ਪਈ ਹੋਈ ਸੀ, ਆਖਿਆ, ਪਰ ਇਹ ਟਿਕਟ ਜਾਇਆ ਜਾਏਗੀ। ਮਾਂ ਰਸੋਈ ਵੱਲ ਜਾਂਦੀ ਖਲੋ ਗਈ ਅਤੇ ਐੜਾ ਦੇ ਮੋਢੇ ਉੱਤੇ ਆਪਣੀ ਤਲੀ ਰੱਖ ਕੇ ਕਹਿਣ ਲੱਗੀ, ਟਿਕਟ ਦਾ ਕੀ ਹੈ ਬੇਟੀ? ਇੰਨਾ ਆਖਦਾ ਪਿਆ ਏ, ਰਹਿ ਪਾਓ। ਪਰ ਕਿਉਂ? ਐੜਾ ਦੇ ਮਨ 'ਚ ਆਇਆ ਪਰ ਆਖਿਆ ਕੁਛ ਨਹੀਂ। ਕੁਰਸੀ ਤੋਂ ਉੱਠ ਕੇ ਕਮਰੇ ਨਾਲ ਲੱਗਦੇ ਵਰਾਂਡੇ 'ਚ ਖਲੋ ਗਈ। ਸਾਹਮਣੇ ਦੂਰ ਤੱਕ ਪਾਮ ਦੇ ਉੱਚੇ ਉੱਚੇ ਰੁੱਖ ਸਨ। ਸਮੁੰਦਰ ਪਰਾਂ ਸੀ, ਉਹਦੀ ਆਵਾਜ਼ ਸੁਣੀਂਦੀ ਸੀ ਪਰ ਰੁੱਖ ਦਿਸਦੇ ਸਨ। ਐੜਾ ਨੂੰ ਜਾਪਿਆ, ਸਿਰਫ ਅੱਜ ਦਾ ਕਿਉਂ ਨਹੀਂ, ਉਹਦੀ ਜ਼ਿੰਦਗੀ ਦੇ ਕਿੰਨੇ ਕਿਉਂ ਉਹਦੇ ਮਨ ਦੇ ਸਮੁੰਦਰ ਕੰਢੇ ਇਹਨਾਂ ਪਾਮ ਦੇ ਰੁੱਖਾਂ ਵਾਂਗ ਉੱਗੇ ਹੋਏ ਹਨ ਅਤੇ ਉਹਨਾਂ ਦੇ ਪੱਤੇ ਕਈਆਂ ਵਰ੍ਹਿਆਂ ਤੋਂ ਹਵਾ 'ਚ ਕੰਬਦੇ ਖਲੋਤੇ ਹੋਏ ਹਨ। ਐੜਾ ਨੇ ਘਰ ਦੀ ਮਹਿਮਾਨ ਵਾਂਗੂ ਚਾਹ ਪੀਤੀ, ਰਾਤ ਨੂੰ ਰੋਟੀ ਖਾਧੀ ਅਤੇ ਘਰ ਦਾ ਗੁਸਲਖਾਨਾ ਪੁੱਛ ਕੇ ਰਾਤ ਨੂੰ ਸੌਣ ਵਾਲੇ ਕੱਪੜੇ ਵਟਾਏ। ਘਰ 'ਚ ਇੱਕ ਲੰਬੀ ਬੈਠਕ ਸੀ, ਡਰਾਇੰਗ ਡਾਇਨਿੰਗ ਅਤੇ ਦੋ ਸੌਣ ਕਮਰੇ ਸਨ, ਇੱਕ ਸੱਸਾ ਦਾ ਇੱਕ ਮਾਂ ਦਾ। ਮਾਂ ਨੇ ਜ਼ਿੱਦ ਬੰਨ੍ਹ ਕੇ ਆਪਣਾ ਕਮਰਾ ਐੜਾ ਨੂੰ ਦੇ ਦਿੱਤਾ। ਆਪ ਰਾਤੀ ਬੈਠਕ ਵਿੱਚ ਸੌਂ ਗਈ। ਐੜਾ ਸੌਣ ਵਾਲੇ ਕਮਰੇ 'ਚ ਚਲੀ ਗਈ ਪਰ ਕਿੰਨਾ ਚਿਰ ਝਿਜਕੀ ਜਿਹੀ ਖਲੋਤੀ ਰਹੀ। ਸੋਚਦੀ ਰਹੀ, ਮੈਂ ਬੈਠਕ ਵਿੱਚ ਇੱਕ ਦੋ ਰਾਤਾਂ ਮੁਸਾਫਰਾਂ ਵਾਂਗ ਹੀ ਰਹਿੰਦੀ ਠੀਕ ਸੀ। ਇਹ ਕਮਰਾ ਮਾਂ ਦਾ ਸੀ, ਮਾਂ ਦਾ ਹੀ ਰਹਿਣਾ ਚਾਹੀਦਾ ਸੀ। ਸੌਣ ਕਮਰੇ ਦੀ ਪਲੰਘ ਵਿੱਚ, ਪਰਦੇ ਵਿੱਚ ਅਤੇ ਅਲਮਾਰੀ 'ਚ ਇੱਕ ਘਰੋਗੀ ਜਿਹੀ ਹਵਾੜ ਹੁੰਦੀ ਹੈ। ਐੜਾ ਨੇ ਇਸ ਹਵਾੜ ਦਾ ਇੱਕ ਘੁੱਟ ਜਿਹਾ ਭਰਿਆ ਪਰ ਫਿਰ ਆਪਣੇ ਸਾਹਾਂ ਤੋਂ ਡਰਦੀ ਨੇ ਆਪਣਾ ਸਾਹ ਰੋਕ ਲਿਆ। ਨਾਲ ਲੱਗਦਾ ਕਮਰਾ ਸੱਸਾ ਦਾ ਸੀ, ਕੋਈ ਆਵਾਜ਼ ਨਹੀਂ ਸੀ। ਘੜੀ ਪਹਿਲਾਂ ਸੱਸਾ ਨੇ ਸਿਰ ਦਰਦ ਦੀ ਸ਼ਿਕਾਇਤ ਕੀਤੀ ਸੀ, ਨੀਂਦਰ ਦੀ ਗੋਲੀ ਖਾਧੀ ਸੀ, ਹੁਣ ਤੱਕ ਸ਼ਾਇਦ ਸੌਂ ਗਿਆ ਸੀ। ਪਰ ਨਾਲ ਲੱਗਦੇ ਕਮਰਿਆਂ ਦੀ ਵੀ ਖਵਾੜ ਹੁੰਦੀ ਹੈ। ਐੜਾ ਨੇ ਇੱਕ ਵਾਰੀ ਉਹਦਾ ਇੱਕ ਘੁੱਟ ਜਿਹਾ ਪੀਣਾ ਚਾਹਿਆ ਪਰ ਸਾਹ ਰੁਕਿਆ ਰਿਹਾ। ਫਿਰ ਐੜਾ ਦਾ ਧਿਆਨ ਅਲਮਾਰੀ ਦੀ ਕੋਲ ਵਾਰ ਫਰਸ਼ ਉੱਤੇ ਪਏ ਆਪਣੇ ਸੂਟਕੇਸ ਵੱਲ ਗਿਆ ਅਤੇ ਉਹਨੂੰ ਹਾਸਾ ਜਿਹਾ ਆ ਗਿਆ। ਇਹ ਵੇਖਾਂ ਮੇਰਾ ਸੂਟਕੇਸ, ਮੈਨੂੰ ਸਾਰੀ ਰਾਤ ਮੇਰੀ ਮੁਸਾਫਰੀ ਦਾ ਚੇਤਾ ਕਰਵਾਉਂਦਾ ਰਹੇਗਾ। ਅਤੇ ਉਹ ਸੂਟਕੇਸ ਵੱਲ ਤੱਕਦੀ ਥੱਕੀ ਜਿਹੀ ਸਿਰਾਣੇ ਉੱਤੇ ਸਿਰ ਰੱਖ ਕੇ ਲੰਮੀ ਪੈ ਗਈ। ਪਤਾ ਨਹੀਂ ਕਿਸ ਵੇਲੇ ਨੀਂਦਰ ਪੈ ਗਈ ਸੀ। ਸੁੱਤੀ ਉੱਠੀ ਤਾਂ ਚੰਗਾ ਦਿਨ ਚੜਿਆ ਹੋਇਆ ਸੀ। ਬੈਠਕ ਵਿੱਚ ਰਾਤ ਨੂੰ ਹੋਣ ਵਾਲੀ ਦਾਵਤ ਦਾ ਆਹਰ ਸੀ। ਇੱਕ ਵਾਰੀ ਤਾਂ ਐੜਾ ਅੱਖਾਂ ਝਮਕ ਕੇ ਰਹਿ ਗਈ। ਬੈਠਕ ਵਿੱਚ ਸਾਹਮਣੇ ਸੱਸਾ ਖਲੋਤਾ ਸੀ, ਲੱਕ ਖਾਨਿਆਂ ਵਾਲੀ ਨੀਲੇ ਰੰਗ ਦੀ ਤਹਿਮਦ ਪਾ ਕੇ। ਐੜਾ ਨੇ ਉਹਨੂੰ ਕਦੇ ਰਾਤ ਸੌਣ ਵਾਲੇ ਕੱਪੜਿਆਂ 'ਚ ਨਹੀਂ ਸੀ ਵੇਖਿਆ, ਹਮੇਸ਼ਾ ਦਿਨ ਵੇਲੇ ਵੇਖਿਆ ਸੀ, ਕਿਸੇ ਸੜਕ ਉੱਤੇ, ਸੜਕ ਦੇ ਕੈਫੇ ਵਿੱਚ, ਹੋਟਲ ਵਿੱਚ ਜਾਂ ਸਰਕਾਰੀ ਸਮਾਗਮ ਵਿੱਚ। ਉਹਦੀ ਇਹ ਪਛਾਣ ਬੜੀ ਨਵੀਂ ਲੱਗੀ, ਚਿਮਣੀਆਂ 'ਚ ਅੜਜੀ ਗਈ। ਐੜਾ ਦੇ ਆਪਣੇ ਦੁਆਲੇ ਵੀ ਇਸ ਵੇਲੇ ਨਾਈਟ ਸੂਟ ਸੀ, ਪਰ ਐੜਾ ਨੇ ਬੈਠਕ 'ਚ ਆਉਣ ਲੱਗਿਆਂ ਇਹਦਾ ਧਿਆਨ ਨਹੀਂ ਸੀ ਕੀਤਾ। ਹੁਣ ਧਿਆਨ ਆਇਆ ਤਾਂ ਆਪਣਾ ਆਪ ਵੀ ਅਜੀਬ ਲੱਗਾ, ਸਧਾਰਨ ਤੋਂ ਅਸਾਧਾਰਨ ਜਿਹਾ ਹੁੰਦਾ। ਬੈਠਕ ਵਿੱਚ ਖਲੋਤਾ ਸੱਸਾ ਆੜਾ ਨੂੰ ਆਉਂਦਿਆਂ ਵੇਖ ਕੇ ਕਹਿਣ ਲੱਗਾ, ਇਹ ਦੋ ਸੋਫੇ ਨੇ, ਲੰਬੇ ਦਾਅ 'ਤੇ ਲਗਾ ਲਈਏ, ਵਿਚਕਾਰੋਂ ਥਾਂ ਖੁੱਲ੍ਹੀ ਹੋ ਜਾਏਗੀ। ਐੜਾ ਨੇ ਸੋਫਿਆਂ ਨੂੰ ਹੱਥ ਪੁਆਇਆ, ਛੋਟੇ ਮੇਜ਼ਾਂ ਨੂੰ ਚੁੱਕ ਕੇ ਕੁਰਸੀਆਂ ਦੇ ਵਿਚਕਾਰ ਰੱਖਿਆ। ਫਿਰ ਮਾਂ ਨੇ ਚੌਂਕੇ 'ਚ ਆਵਾਜ਼ ਦਿੱਤੀ ਅਤੇ ਐੜਾ ਨੇ ਚਾਹ ਲਿਆ ਕੇ ਮੇਜ਼ 'ਤੇ ਰੱਖ ਦਿੱਤੀ। ਚਾਹ ਪੀ ਕੇ ਸੱਸਾ ਨੇ ਉਹਨੂੰ ਆਖਿਆ, ਚੱਲ ਜਿਨ੍ਹਾਂ ਲੋਕਾਂ ਨੂੰ ਬੁਲਾਉਣਾ ਹੈ ਉਹਨਾਂ ਦੇ ਘਰ ਜਾ ਕੇ ਕਹਿ ਆਈਏ, ਨਾਲੇ ਆਉਂਦੀ ਵਾਰੀ ਕੁਝ ਫਲ ਲਿਆਵਾਂਗੇ। ਦੋਹਾਂ ਨੇ ਪੁਰਾਣੇ ਪਛਾਣੇ ਦੋਸਤਾਂ ਦੇ ਘਰ ਬੂਹੇ ਖੜਕਾਏ, ਸੁਨੇਹੇ ਦਿੱਤੇ, ਰਾਹ 'ਚੋਂ ਚੀਜ਼ਾਂ ਖਰੀਦੀਆਂ, ਫਿਰ ਵਾਪਸ ਆ ਕੇ ਦੁਪਹਿਰ ਦੀ ਰੋਟੀ ਖਾਧੀ ਅਤੇ ਬੈਠਕ ਨੂੰ ਫੁੱਲਾਂ ਨਾਲ ਸਜਾਉਣ ਲੱਗ ਪਏ। ਦੋਹਾਂ ਨੇ ਰਾਹ 'ਚ ਸਹਿਜ ਸਧਾਰਨ ਗੱਲਾਂ ਕੀਤੀਆਂ ਸਨ, ਫਲ ਕਿਹੜੇ ਲੈਣੇ ਨੇ, ਪਾਨ ਲੈਣੇ ਨੇ ਕਿ ਨਹੀਂ, ਡਰਿੰਕਸ ਦੇ ਨਾਲ ਕਬਾਬ ਕਿੰਨੇ ਕੁ ਚਾਹੀਦੇ ਨੇ, ਫਲਾਣੇ ਦਾ ਘਰ ਰਾਹ 'ਚ ਪੈਂਦਾ ਉਹਨੂੰ ਵੀ ਬੁਲਾ ਲਈਏ, ਅਤੇ ਸਾਰੀਆਂ ਗੱਲਾਂ ਉਹ ਨਹੀਂ ਸਨ ਜੋ ਕੋਈ 7 ਵਰ੍ਹਿਆਂ ਪਿੱਛੋਂ ਮਿਲੇ ਤਾਂ ਕਰਦਾ। ਐੜਾ ਨੂੰ ਸਵੇਰੇ ਸਿਰਫ ਦੋਸਤਾਂ ਦੇ ਘਰ ਪਹਿਲੀ ਦੂਜੀ ਦਸਤਕ ਵੇਲੇ ਥੋੜ੍ਹੀ ਜਿਹੀ ਪਰੇਸ਼ਾਨੀ ਹੋਈ ਸੀ। ਉਹ ਦੋਸਤ ਭਾਵੇਂ ਸੱਸਾ ਦੇ ਸਨ ਪਰ ਚਿਰਾਂ ਤੋਂ ਐੜਾ ਨੂੰ ਜਾਣਦੇ ਸਨ। ਬੂਹਾ ਖੋਲ੍ਹ ਕੇ ਬਾਹਰ ਸੱਸਾ ਦੇ ਨਾਲ ਉਹਨੂੰ ਵੇਖਦੇ ਤਾਂ ਹੈਰਾਨ ਜੇ ਕਹਿ ਉੱਠਦੇ ਆਪ, ਪਰ ਉਹ ਜਦੋਂ ਇਕੱਠੇ ਗੱਡੀ 'ਚ ਬੈਠਦੇ ਤਾਂ ਸੱਸਾ ਹੱਸ ਪੈਂਦਾ, ਵੇਖਿਆ ਕਿੱਡਾ ਹੈਰਾਨ ਹੋ ਗਿਆ, ਉਹਦੇ ਕੋਲੋਂ ਬੋਲਿਆ ਹੀ ਨਹੀਂ ਸੀ ਜਾਂਦਾ। ਅਤੇ ਫਿਰ 1-2 ਵਾਰਾਂ ਤੋਂ ਬਾਅਦ ਦੋਸਤਾਂ ਦੀ ਹੈਰਾਨੀ ਵੀ ਉਹਨਾਂ ਦੀਆਂ ਸਧਾਰਨ ਗੱਲਾਂ 'ਚ ਸ਼ਾਮਲ ਹੋ ਗਈ। ਸੱਸਾ ਵਾਂਗਾੜਾ ਵੀ ਸਹਿਜ ਮਨ ਹੱਸਣ ਲੱਗ ਪਈ। ਤਰਕਾਲਾਂ ਕੁ ਵੇਲੇ ਸੱਸਾ ਨੇ ਛਾਤੀ 'ਚ ਪੀੜ ਦੀ ਸ਼ਿਕਾਇਤ ਕੀ। ਮਾਂ ਨੇ ਕੌਲੀ 'ਚ ਬਰਾਂਡੀ ਪਾ ਦਿੱਤੀ ਅਤੇ ਐੜਾ ਨੂੰ ਆਖਿਆ, ਲੈ ਬੇਟੀ ਇਹ ਬਰਾਂਡੀ ਇਹਦੀ ਛਾਤੀ 'ਤੇ ਮਲ ਦੇ। ਇਸ ਵੇਲੇ ਤੱਕ ਸ਼ਾਇਦ ਇੰਨਾ ਕੁਝ ਸਹਿਜ ਹੋ ਚੁੱਕਾ ਸੀ। ਐੜਾ ਨੇ ਸੱਸਾ ਦੀ ਕਮੀਜ਼ ਦੇ ਉਤਲੇ ਬਟਨ ਖੋਲ੍ਹੇ ਅਤੇ ਹੱਥ ਦੀ ਤਲੀ ਨਾਲ ਉਹਦੀ ਛਾਤੀ ਉੱਤੇ ਬਰਾਂਡੀ ਮਲਣ ਲੱਗ ਪਈ। ਬਾਹਰ ਪਾਮ ਰੁੱਖਾਂ ਦੇ ਪੱਤੇ ਅਤੇ ਕੇਲਿਆਂ ਦੇ ਪੱਤੇ ਸ਼ਾਇਦ ਅਜੇ ਵੀ ਕੰਬਦੇ ਪਏ ਸਨ, ਪਰ ਐੜਾ ਦੇ ਹੱਥ ਅਡੋਲ ਸਨ। ਇੱਕ ਦੋਸਤ ਵੇਲੇ ਤੋਂ ਪਹਿਲਾਂ ਆ ਗਿਆ ਸੀ। ਐੜਾ ਨੇ ਬਰਾਂਡੀ 'ਚ ਭੇਜੇ ਹੱਥ ਨਾਲ ਉਹਨੂੰ ਸਵਾਗਤੀ ਸਲਾਮ ਵੀ ਆਖੀ ਅਤੇ ਫਿਰ ਕੌਲੀ 'ਚ ਹੱਥ ਡੋਬ ਕੇ ਰਹਿੰਦੀ ਬਰਾਂਡੀ ਸੱਸਾ ਦੀ ਗਰਦਨ ਉੱਤੇ ਮਲ ਦਿੱਤੀ ਮੋਢਿਆਂ ਤੱਕ। ਹੌਲੀ ਹੌਲੀ ਕਮਰਾ ਮਹਿਮਾਨਾਂ ਨਾਲ ਭਰ ਗਿਆ। ਐੜਾ ਫਰਿੱਜ ਵਿੱਚੋਂ ਬਰਫ਼ ਕੱਢਦੀ ਰਹੀ ਅਤੇ ਸਾਦਾ ਪਾਣੀ ਭਰ ਭਰ ਕੇ ਫਰਿੱਜ 'ਚ ਰੱਖਦੀ ਰਹੀ, ਵਿੱਚ ਵਿੱਚ ਰਸੋਈ ਵੱਲ ਜਾਂਦੀ, ਠੰਡੇ ਕਬਾਬ ਮੁੜ ਤੱਤੇ ਕਰ ਲਿਆਉਂਦੀ। ਸਿਰਫ ਇੱਕ ਵਾਰ ਸੱਸਾ ਨੇ ਜਦੋਂ ਐੜਾ ਦੇ ਕੰਨ ਕੋਲ ਹੋ ਕੇ ਆਖਿਆ, 3-4 ਤਾਂ ਉਹ ਲੋਕ ਵੀ ਆ ਗਏ ਜਿਨ੍ਹਾਂ ਨੂੰ ਬੁਲਾਇਆ ਨਹੀਂ ਸੀ, ਜ਼ਰੂਰ ਕਿਸੇ ਦੋਸਤ ਨੇ ਉਹਨਾਂ ਨੂੰ ਵੀ ਆਖਿਆ ਹੋਏਗਾ, ਤੈਨੂੰ ਵੇਖਣ ਲਈ ਆ ਗਏ ਨੇ। ਤਾਂ ਐੜਾ ਦੀ ਸੁਭਾਵਕਤਾ ਪਲਕੂ ਟੁੱਟੀ, ਪਰ ਫਿਰ ਜਦੋਂ ਸੱਸਾ ਨੇ ਉਹਨੂੰ ਕੁਝ ਗਲਾਸ ਧੋਣ ਲਈ ਆਖਿਆ ਤਾਂ ਉਸੇ ਤਰ੍ਹਾਂ ਸਹਿਜ ਮਨ ਹੋ ਗਈ। ਮਹਿਫਿਲ ਗਰਮ ਹੋਈ, ਰਾਤ ਠੰਡੀ ਹੋਈ ਅਤੇ ਜਦੋਂ ਅੱਧੀ ਕੁ ਰਾਤ ਵੇਲੇ ਸਾਰੇ ਚਲੇ ਗਏ, ਐੜਾ ਨੂੰ ਸੌਣ ਵਾਲੇ ਕਮਰੇ 'ਚ ਜਾ ਕੇ ਆਪਣੇ ਸੂਟਕੇਸ ਵਿੱਚੋਂ ਰਾਤ ਦੇ ਕੱਪੜੇ ਕੱਢ ਕੇ ਪਾਉਣ ਲੱਗਿਆਂ ਜਾਪਿਆ ਕਿ ਸੜਕਾਂ ਉੱਤੇ ਉਸਰਿਆ ਜਾਦੂ ਦਾ ਘਰ ਹੁਣ ਕਿਤੇ ਨਹੀਂ ਸੀ। ਇਹ ਜਾਦੂ ਦਾ ਘਰ ਉਹਨੇ ਕਈ ਵਾਰੀ ਵੇਖਿਆ ਸੀ, ਬਣਦਾ ਵੀ ਮਿਟਦਾ ਵੀ, ਇਸ ਲਈ ਹੈਰਾਨ ਨਹੀਂ ਸੀ। ਸਿਰਫ ਥੱਕੀ ਜਿਹੀ ਸਿਰਾਣੇ ਉੱਤੇ ਸਿਰ ਰੱਖ ਕੇ ਸੋਚਣ ਲੱਗ ਪਈ, ਕਦੋਂ ਦੀ ਗੱਲ ਏ, ਸ਼ਾਇਦ 25 ਵਰੇ ਹੋ ਗਏ, ਨਹੀਂ 30 ਵਰੇ, ਜਦੋਂ ਪਹਿਲੀ ਵਾਰ ਉਹ ਜ਼ਿੰਦਗੀ ਦੀਆਂ ਸੜਕਾਂ ਉੱਤੇ ਮਿਲੇ ਸਨ। ਐੜਾ ਕਿਹੜੀ ਸੜਕ ਤੋਂ ਆਈ ਸੀ ਅਤੇ ਸੱਸਾ ਕਿਹੜੀ ਸੜਕ ਤੋਂ ਆਇਆ ਸੀ, ਦੋਹਾਂ ਨੂੰ ਪੁੱਛਣਾ ਵੀ ਭੁੱਲ ਗਿਆ ਸੀ ਅਤੇ ਦੱਸਣਾ ਵੀ। ਉਹ ਨੀਵੀਂ ਨਜ਼ਰ ਪਾਈ ਜ਼ਮੀਨ ਵਿੱਚ ਨੀਹਾਂ ਖੋਦਦੇ ਰਹੇ ਅਤੇ ਫਿਰ ਉੱਥੇ ਜਾਦੂ ਦਾ ਇੱਕ ਘਰ ਉਸਰ ਖਲੋਤਾ ਅਤੇ ਉਹ ਸਹਿਜ ਮਨ ਸਾਰਾ ਦਿਨ ਉਸ ਘਰ 'ਚ ਵੱਸਦੇ ਰਹੇ। ਫਿਰ ਜਦੋਂ ਦੋਹਾਂ ਦੀਆਂ ਸੜਕਾਂ ਨੇ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ, ਉਹ ਆਪਣੀ ਆਪਣੀ ਸੜਕ ਵੱਲ ਜਾਂਦੇ ਤਰਹਿ ਕੇ ਖਲੋ ਗਏ। ਵੇਖਿਆ ਦੋਹਾਂ ਸੜਕਾਂ ਦੇ ਵਿਚਕਾਰ ਇੱਕ ਡੂੰਘੀ ਖਾਈ ਸੀ। ਸੱਸਾ ਕਿੰਨਾ ਚਿਰ ਉਸ ਖਾਈ ਵੱਲ ਤੱਕਦਾ ਰਿਹਾ, ਜਿਵੇਂ ਐੜਿਆਂ ਨੂੰ ਪੁੱਛ ਰਿਹਾ ਹੋਵੇ ਕਿ ਇਸ ਖਾਈ ਨੂੰ ਤੂੰ ਕਿਸ ਤਰ੍ਹਾਂ ਲੰਘੇਗੀ। ਐੜਾ ਨੇ ਆਖਿਆ ਕੁਝ ਨਹੀਂ ਸੀ, ਪਰ ਸੱਸਾ ਦੇ ਹੱਥ ਵੱਲ ਵੇਖਿਆ ਸੀ, ਜਿਵੇਂ ਆਖਰੀ ਹੋਵੇ ਤੂੰ ਹੱਥ ਫੜ ਕੇ ਲੰਘਾ ਲੈ, ਮੈਂ ਮਜ਼ਹਬ ਦੀ ਇਸ ਖਾਈ ਨੂੰ ਲੰਘ ਆਵਾਂਗੀ। ਫਿਰ ਸੱਸਾ ਦਾ ਧਿਆਨ ਉਤਾਂਹ ਹੋਇਆ ਸੀ, ਐੜਾ ਦੇ ਹੱਥ ਵੱਲ ਗਿਆ ਸੀ। ਐੜਾ ਦੀ ਉਂਗਲੀ 'ਚ ਹੀਰੇ ਦੀ ਇੱਕ ਛਾਪ ਲਿਸ਼ਕਦੀ ਪਈ ਸੀ। ਸੱਸਾ ਕਿੰਨਾ ਚਿਰ ਤੱਕਦਾ ਰਿਹਾ, ਜਿਵੇਂ ਪੁੱਛ ਰਿਹਾ ਸੀ, ਤੇਰੀ ਉਂਗਲ ਦੁਆਲੇ ਇਹ ਜੋ ਕਾਨੂੰਨ ਦਾ ਧਾਗਾ ਬਲਿਆ ਹੋਇਆ ਹੈ, ਮੈਂ ਇਹਦਾ ਕੀ ਕਰਾਂਗਾ। ਐੜਾ ਨੇ ਆਪਣੀ ਉਂਗਲ ਵੱਲ ਵੇਖਿਆ ਅਤੇ ਹੌਲੀ ਜਿਹੀ ਹੱਸ ਪਈ ਸੀ, ਜਿਵੇਂ ਆਖ ਰਹੀ ਸੀ, ਤੂੰ ਇੱਕ ਵਾਰੀ ਆਖ, ਮੈਂ ਕਾਨੂੰਨ ਦਾ ਇਹ ਧਾਗਾ ਨਹੁੰਆਂ ਨਾਲ ਖੋਲ੍ਹ ਦਿਆਂਗੀ, ਨਹੁੰਆਂ ਨਾਲ ਖੁੱਲ੍ਹੇਗਾ ਤਾਂ ਦੰਦਾਂ ਨਾਲ ਨੌਵਾਂ ਨਾਲ ਖੁੱਲ੍ਹੇਗਾ ਤਾਂ ਦੰਦਾਂ ਨਾਲ ਖੋਲ੍ਹ ਦਿਆਂਗੀ। ਪਰ ਸੱਸਾ ਚੁੱਪ ਰਿਹਾ ਸੀ ਅਤੇ ਐੜਾ ਵੀ ਚੁੱਪ ਖਲੋਤੀ ਰਹੀ ਸੀ। ਪਰ ਜਿਵੇਂ ਸੜਕਾਂ ਇੱਕੋ ਥਾਵੇਂ ਖਲੋਤੀਆਂ ਵੀ ਤੁਰਦੀਆਂ ਹਨ, ਉਹ ਵੀ ਇੱਕੋ ਥਾਵੇਂ ਖਲੋਤੇ ਤੁਰਦੇ ਰਹੇ। ਫਿਰ ਇੱਕ ਦਿਨ ਸੱਸਾ ਦੇ ਸ਼ਹਿਰੋਂ ਆਉਂਦੀ ਸੜਕ ਐੜਾ ਦੇ ਸ਼ਹਿਰ ਆ ਗਈ ਸੀ ਅਤੇ ਐੜਾ ਨੇ ਸੱਸਾ ਦੀ ਆਵਾਜ਼ ਸੁਣ ਕੇ ਆਪਣੇ ਵਰੇ ਦੇ ਬਾਲ ਨੂੰ ਚੁੱਕਿਆ ਸੀ ਅਤੇ ਬਾਹਰ ਸੜਕ ਉੱਤੇ ਉਹਦੇ ਕੋਲ ਆ ਖਲੋਤੀ ਸੀ। ਸੱਸਾ ਨੇ ਹੌਲੀ ਜਿਹੀ ਹੱਥ ਅੱਗੇ ਕਰਕੇ ਸੁੱਤੇ ਹੋਏ ਬਾਲ ਨੂੰ ਐੜਾ ਕੋਲੋਂ ਲੈ ਲਿਆ ਸੀ ਅਤੇ ਆਪਣੇ ਮੋਢੇ ਨਾਲ ਲਾ ਲਿਆ ਸੀ ਅਤੇ ਫਿਰ ਉਹ ਸਾਰਾ ਦਿਨ ਉਸ ਸ਼ਹਿਰ ਦੀਆਂ ਸੜਕਾਂ ਉੱਤੇ ਤੁਰਦੇ ਰਹੇ। ਉਹ ਉਹਨਾਂ ਦੀ ਬਲਦੀ ਜਵਾਨੀ ਦੇ ਦਿਨ ਸਨ, ਨਾ ਧੁੱਪ ਪਾਉਂਦੀ ਸੀ ਨਾ ਠੰਡ। ਅਤੇ ਫਿਰ ਜਦੋਂ ਚਾਹ ਪੀਣ ਲਈ ਉਹ ਇੱਕ ਕੈਫੇ 'ਚ ਗਏ ਸਨ ਤਾਂ ਬਹਿਰੇ ਨੇ ਇੱਕ ਮਰਦ ਇੱਕ ਔਰਤ ਅਤੇ ਇੱਕ ਬਾਲ ਨੂੰ ਵੇਖ ਕੇ ਨਵੇਕਲੇ ਕੋਨੇ ਦੀਆਂ ਕੁਰਸੀਆਂ ਪੂੰਝ ਦਿੱਤੀਆਂ ਸਨ ਅਤੇ ਕੈਫੇ ਦੀ ਉਸ ਨਵੇਕਲੀ ਗੁੱਠ 'ਚ ਇੱਕ ਜਾਦੂ ਦਾ ਘਰ ਉਸਰ ਖਲੋਤਾ ਸੀ। ਅਤੇ ਇੱਕ ਵਾਰੀ ਅਚਾਨਕ ਚੱਲਦੀ ਗੱਡੀ 'ਚ ਮੇਲ ਹੋ ਗਿਆ ਸੀ। ਸੱਸਾ ਵੀ ਸੀ, ਮਾਂ ਵੀ ਅਤੇ ਸੱਸਾ ਦਾ ਇੱਕ ਦੋਸਤ ਵੀ। ਐੜਾ ਦੀ ਸੀਟ ਬੜੀ ਦੂਰ ਸੀ ਪਰ ਸੱਸਾ ਦੇ ਦੋਸਤ ਨੇ ਉਹਦੇ ਨਾਲ ਸੀਟ ਵਟਾ ਲਈ ਸੀ ਅਤੇ ਉਹਦਾ ਸੂਟਕੇਸ ਚੁੱਕ ਕੇ ਸੱਸਾ ਦੇ ਸੂਟਕੇਸ ਕੋਲ ਰੱਖ ਦਿੱਤਾ ਸੀ। ਗੱਡੀ ਦਾ ਦਿਨ ਠੰਡਾ ਨਹੀਂ ਸੀ ਪਰ ਰਾਤ ਠੰਡੀ ਸੀ। ਮਾਂ ਨੇ ਦੋਹਾਂ ਨੂੰ ਇੱਕ ਕੰਬਲ ਦੇ ਦਿੱਤਾ ਸੀ, ਅੱਧਾ ਸੱਸਾ ਲਈ ਅੱਧਾ ਐੜਾ ਲਈ। ਅਤੇ ਚੱਲਦੀ ਗੱਡੀ 'ਚੋਂ ਸਾਂਝੇ ਕੰਬਲ ਦੀਆਂ ਕੰਨੀਆਂ ਜਾਦੂ ਦੇ ਘਰ ਦੀਆਂ ਕੰਧਾਂ ਬਣ ਗਈਆਂ ਸਨ। ਜਾਦੂ ਦੀਆਂ ਕੰਧਾਂ ਬਣਦੀਆਂ ਸਨ, ਮਿਟਦੀਆਂ ਸਨ ਅਤੇ ਅਖੀਰ ਉਹਨਾਂ ਦੇ ਵਿਚਕਾਰ ਖੰਡਰਾਂ ਵਰਗੀ ਚੁੱਪ ਦਾ ਇੱਕ ਢੇਰ ਲੱਗ ਜਾਂਦਾ ਸੀ। ਸੱਸਾ ਨੂੰ ਕੋਈ ਬੰਧਨ ਨਹੀਂ ਸੀ, ਐੜਾ ਨੂੰ ਸੀ। ਪਰ ਉਹ ਤੋੜ ਸਕਦੀ ਸੀ, ਫਿਰ ਇਹ ਕੀ ਸੀ ਕਿ ਉਹ ਸਾਰੀ ਉਮਰ ਸੜਕਾਂ ਉੱਤੇ ਤੁਰਦੇ ਰਹੇ। ਹੁਣ ਤਾਂ ਉਮਰ ਲੰਘ ਗਈ। ਐੜਾ ਨੇ ਉਮਰ ਦੇ ਬਲਦੇ ਦਿਨਾਂ ਨੂੰ ਵੀ ਸੋਚਿਆ ਅਤੇ ਹੁਣ ਦੇ ਠੰਡੇ ਦਿਨਾਂ ਨੂੰ ਵੀ। ਜਾਪਿਆ ਸਾਰੇ ਹੀ ਦਿਨ ਸਾਰੇ ਹੀ ਵਰੇ ਪਾਮ ਦੇ ਪੱਤਿਆਂ ਵਾਂਗ ਹਵਾ 'ਚ ਖਲੋਤੇ ਕੰਬਦੇ ਪਏ ਸਨ। ਬਹੁਤ ਦੇਰ ਹੋਈ। ਇੱਕ ਵਾਰੀ ਐੜਾ ਨੇ ਵਰਿਆਂ ਦੀ ਚੁੱਪ ਨੂੰ ਤੋੜ ਕੇ ਪੁੱਛਿਆ ਸੀ, ਤੂੰ ਬੋਲਦਾ ਕਿਉਂ ਨਹੀਂ? ਕੁਝ ਵੀ ਨਹੀਂ ਕਹਿੰਦਾ, ਕੁਝ ਤਾਂ ਕਹੋ। ਪਰ ਸੱਸਾ ਹੱਸ ਪਿਆ ਸੀ, ਕਹਿਣ ਲੱਗਾ, ਇੱਥੇ ਚਾਨਣ ਬੜਾ ਏ, ਹਰ ਥਾਂ ਚਾਨਣ ਹੁੰਦਾ, ਮੇਰੇ ਕੋਲੋਂ ਚਾਨਣ 'ਚ ਬੋਲਿਆ ਨਹੀਂ ਜਾਂਦਾ। ਅਤੇ ਐੜਾ ਦਾ ਜੀ ਕੀਤਾ ਸੀ ਉਹ ਇੱਕ ਵਾਰੀ ਸੂਰਜ ਨੂੰ ਫੜ ਕੇ ਬੁਝਾ ਦੇਵੇ। ਸੜਕਾਂ ਉੱਤੇ ਸਿਰਫ ਦਿਨ ਚੜ੍ਹਦੇ ਹਨ, ਰਾਤਾਂ 'ਤੇ ਘਰਾਂ 'ਚ ਪੈਂਦੀਆਂ ਹਨ, ਪਰ ਘਰ ਕੋਈ ਨਹੀਂ ਸੀ, ਇਸ ਲਈ ਰਾਤ ਕੋਈ ਨਹੀਂ ਸੀ। ਉਹਨਾਂ ਕੋਲ ਸਿਰਫ ਸੜਕਾਂ ਸਨ ਅਤੇ ਸੂਰਜ ਸੀ ਅਤੇ ਸੱਸਾ ਸੂਰਜ ਦੇ ਚਾਨਣ 'ਚ ਬੋਲਦਾ ਨਹੀਂ ਸੀ, ਇੱਕ ਵਾਰੀ ਬੋਲਿਆ ਸੀ। ਚੁੱਪ ਜੇ ਬੈਠੇ ਨੂੰ ਐੜਾ ਨੇ ਪੁੱਛਿਆ ਸੀ, ਕੀ ਸੋਚ ਰਿਹਾ ਹੈ? ਤਾਂ ਉਹ ਬੋਲਿਆ ਸੀ, ਸੋਚ ਰਿਹਾ ਕੁੜੀਆਂ ਨਾਲ ਫਲਰਟ ਕਰਾਂ ਅਤੇ ਤੈਨੂੰ ਦੁਖੀ ਕਰਾਂ। ਪਰ ਇੰਝ ਸ਼ਾਇਦ ਐੜਾ ਨੇ ਦੁਖੀ ਨਹੀਂ ਸੁਖੀ ਹੋ ਜਾਣਾ ਸੀ, ਇਸ ਲਈ ਐੜਾ ਵੀ ਹੱਸਣ ਲੱਗ ਪਈ ਸੀ ਅਤੇ ਸੱਸਾ ਵੀ। ਅਤੇ ਫਿਰ ਇੱਕ ਲੰਬੀ ਚੁੱਪ। ਕਈ ਵਾਰ ਐੜਾ ਦੇ ਜੀ 'ਚ ਆਉਂਦਾ ਸੀ ਹੱਥ ਅੱਗੇ ਕਰਕੇ ਉਹਨੂੰ ਉਹਦੀ ਚੁੱਪ 'ਚੋਂ ਬਾਹਰ ਲੈ ਆਵੇ, ਉੱਥੋਂ ਤੱਕ ਜਿੱਥੋਂ ਤੱਕ ਦਿਲ ਦਾ ਦਰਦ ਹੈ। ਪਰ ਉਹ ਆਪਣੇ ਹੱਥਾਂ ਨੂੰ ਸਿਰਫ ਵੇਖਦੀ ਰਹਿੰਦੀ ਸੀ, ਉਹਨੇ ਹੱਥਾਂ ਨੂੰ ਕਦੀ ਕੁਝ ਆਖਿਆ ਨਹੀਂ ਸੀ। ਫਿਰ ਇੱਕ ਵਾਰ ਸੱਸਾ ਨੇ ਆਖਿਆ ਸੀ, ਚੱਲ ਚੀਨ ਚੱਲੀਏ। ਚੀਨ? ਜਾਵਾਂਗੇ ਪਰ ਆਵਾਂਗੇ ਨਹੀਂ। ਪਰ ਚੀਨ ਕਿਉਂ? ਇਹ ਕਿਉਂ ਵੀ ਸ਼ਾਇਦ ਪਾਮ ਦੇ ਰੁੱਖ ਵਰਗਾ ਸੀ ਜਿਹਦੇ ਪੱਤੇ ਫਿਰ ਹਵਾ 'ਚ ਕੰਬਣ ਲੱਗ ਪਏ। ਇਸ ਵੇਲੇ ਐੜਾ ਨੇ ਸਿਰਹਾਣੇ ਉੱਤੇ ਸਿਰ ਰੱਖਿਆ ਹੋਇਆ ਸੀ ਪਰ ਨੀਂਦਰ ਨਹੀਂ ਸੀ ਆ ਰਹੀ। ਸੱਸਾ ਨਾਲ ਦੇ ਕਮਰੇ 'ਚ ਸੁੱਤਾ ਹੋਇਆ ਸੀ, ਸ਼ਾਇਦ ਨੀਂਦਰ ਦੀ ਗੋਲੀ ਖਾ ਕੇ। ਐੜਾ ਨੂੰ ਨਾ ਆਪਣੀ ਜਾਗ ਉੱਤੇ ਗੁੱਸਾ ਆਇਆ ਸੀ ਨਾ ਸੱਸਾ ਦੀ ਨੀਂਦਰ ਉੱਤੇ। ਉਹ ਸਿਰਫ ਇਹ ਸੋਚ ਰਹੀ ਸੀ ਕਿ ਉਹ ਸੜਕਾਂ ਉੱਤੇ ਤੁਰਦੇ ਜਦੋਂ ਕਦੇ ਸੜਕਾਂ ਉੱਤੇ ਮਿਲ ਪੈਂਦੇ ਹਨ ਤਾਂ ਉੱਥੇ ਘੜੀ ਪੈਰ ਲਈ ਇੱਕ ਜਾਦੂ ਦਾ ਘਰ ਕਿਉਂ ਉਸਰ ਖਲੋਂਦਾ। ਐੜਾ ਨੂੰ ਹਾਸਾ ਜਿਹਾ ਆ ਗਿਆ। ਬਲਦੀ ਜਵਾਨੀ ਵੇਲੇ ਤਾਂ ਭਲਾ ਇੰਝ ਹੁੰਦਾ ਸੀ, ਹੁਣ ਕਿਉਂ ਨਹੀਂ ਹੈ? ਅੱਜ ਕਿਉਂ ਹੋਇਆ? ਇਹ ਪਤਾ ਨਹੀਂ ਕੀ ਸੀ ਜੋ ਉਮਰ ਦੀ ਪਕੜ 'ਚ ਨਹੀਂ ਸੀ ਆ ਰਿਹਾ। ਰਹਿੰਦੀ ਰਾਤ ਪਤਾ ਨਹੀਂ ਕਿਹੜੇ ਵੇਲੇ ਲੰਘ ਗਈ। ਹੁਣ ਬੂਹੇ ਨੂੰ ਹੌਲੀ ਜਿਹੀ ਖੜਕਾਉਂਦਾ ਡਰਾਈਵਰ ਆਖ ਰਿਹਾ ਸੀ ਕਿ ਏਅਰਪੋਰਟ 'ਤੇ ਜਾਣ ਦਾ ਵੇਲਾ ਹੋ ਗਿਆ। ਐੜਾ ਨੇ ਦੁਆਲੇ ਸਾੜੀ ਵਲੇਟੀ ਸੂਟਕੇਸ ਚੁੱਕਿਆ, ਸੱਸਾ ਵੀ ਜਾਗ ਕੇ ਆਪਣੇ ਕਮਰੇ 'ਚੋਂ ਆ ਗਿਆ ਅਤੇ ਦੋਵੇਂ ਉਸ ਬੂਹੇ ਵੱਲ ਵਧੇ ਜਿਹੜਾ ਬਾਹਰੀ ਸੜਕ ਵੱਲ ਖੁੱਲ੍ਹਦਾ ਸੀ। ਡਰਾਈਵਰ ਨੇ ਐੜਾ ਦੇ ਹੱਥੋਂ ਸੂਟਕੇਸ ਫੜ ਲਿਆ ਸੀ। ਐੜਾ ਨੂੰ ਆਪਣੇ ਹੱਥ ਹੋਰ ਸੱਖਣੇ ਹੋ ਗਏ ਜਾਪੇ। ਉਹ ਦਹਿਲੀਜ਼ਾਂ ਕੋਲ ਅਟਕ ਜੀ ਗਈ, ਫਿਰ ਕਾਹਲੀ ਨਾਲ ਅੰਦਰ ਗਈ ਅਤੇ ਬੈਠਕ 'ਚ ਸੁੱਤੀ ਪਈ ਮਾਂ ਨੂੰ ਸੱਖਣੇ ਹੱਥਾਂ ਨਾਲ ਪ੍ਰਣਾਮ ਜਿਹਾ ਕਰਕੇ ਬਾਹਰ ਆ ਗਈ। ਫਿਰ ਏਅਰਪੋਰਟ ਵਾਲੀ ਸੜਕ ਸ਼ੁਰੂ ਵੀ ਹੋਈ, ਮੁੱਕਣ 'ਤੇ ਵੀ ਆ ਗਈ, ਪਰ ਸੱਸਾ ਵੀ ਚੁੱਪ ਸੀ ਅਤੇ ਐੜਾ ਵੀ। ਅਚਾਨਕ ਸੱਸਾ ਨੇ ਕਿਹਾ, ਤੂੰ ਕੁਝ ਕਹਿਣ ਲੱਗੀ ਸੀ? ਨਹੀਂ, ਐੜਾ ਨੇ ਕਿਹਾ ਅਤੇ ਫਿਰ ਚੁੱਪ ਹੋ ਗਏ। ਫਿਰ ਐੜਾ ਨੂੰ ਜਾਪਿਆ ਸ਼ਾਇਦ ਸੱਸਾਂ ਨੂੰ ਵੀ ਕਿ ਬਹੁਤ ਕੁਝ ਕਹਿਣਾ ਸੀ, ਬਹੁਤ ਕੁਝ ਸੁਣਨਾ ਸੀ, ਪਰ ਬਹੁਤ ਦੇਰ ਹੋ ਗਈ ਅਤੇ ਹੁਣ ਸਾਰੇ ਲਫ਼ਜ਼ ਜ਼ਮੀਨ 'ਚ ਗੱਡੇ ਗਏ ਹਨ, ਪਾਮ ਦੇ ਰੁੱਖ ਬਣ ਗਏ ਹਨ ਅਤੇ ਮਨ ਦੇ ਸਮੁੰਦਰ ਕੋਲ ਉੱਗੇ ਹੋਏ ਉਹਨਾਂ ਰੁੱਖਾਂ ਦੇ ਪੱਤੇ ਸ਼ਾਇਦ ਉਦੋਂ ਤੱਕ ਕੰਬਦੇ ਰਹਿਣਗੇ, ਉਦੋਂ ਤੱਕ ਕੰਬਦੇ ਰਹਿਣਗੇ ਜਦੋਂ ਤੱਕ ਹਵਾ ਵਗਦੀ ਹੈ। ਏਅਰਪੋਰਟ ਆ ਗਿਆ ਅਤੇ ਪੈਰਾਂ ਹੇਠਾਂ ਸੱਸਾ ਦੇ ਸ਼ਹਿਰ ਦੀ ਸੜਕ ਟੁੱਟ ਗਈ। ਹੁਣ ਸਾਹਮਣੇ ਇੱਕ ਨਵੀਂ ਸੜਕ ਸੀ ਜੋ ਹਵਾ ਵਿੱਚੋਂ ਲੰਘ ਕੇ ਆੜਾ ਦੇ ਸ਼ਹਿਰ ਦੀ ਇੱਕ ਸੜਕ ਨਾਲ ਜਾ ਜੁੜਦੀ ਸੀ ਅਤੇ ਉੱਥੇ ਜਿੱਥੇ ਦੋ ਸੜਕਾਂ ਇੱਕ ਦੂਜੀ ਦੀ ਵੱਖੀ ਵਿੱਚੋਂ ਪਾਟਣ ਲੱਗੀਆਂ, ਸੱਸਾ ਨੇ ਹੌਲੀ ਜਿਹੀ ਆੜਿਆਂ ਨੂੰ ਆਪਣੇ ਮੋਢੇ ਨਾਲ ਲਾ ਲਿਆ ਅਤੇ ਫਿਰ ਉਹ ਦੋਵੇਂ ਕੰਬ ਕੇ ਪੈਰਾਂ ਹੇਠਲੀ ਜ਼ਮੀਨ ਨੂੰ ਇੰਝ ਵੇਖਣ ਲੱਗ ਪਏ ਜਿਵੇਂ ਉਹਨਾਂ ਨੂੰ ਉਸ ਘਰ ਦਾ ਚੇਤਾ ਆ ਗਿਆ ਹੋਵੇ ਜੋ ਬਣਿਆ ਨਹੀਂ ਸੀ। ਧੰਨਵਾਦ।
0: The difference is the music.
2: ਸੋ ਇਸ ਸਫ਼ਰ ਦੇ ਵਿੱਚ ਅੰਤ ਵਿੱਚ ਉਸ ਘਰ ਦਾ ਚੇਤਾ ਆ ਗਿਆ ਜੋ ਅਜੇ ਬਣਿਆ ਨਾ ਹੋਵੇ। ਐੜਾ ਅਤੇ ਸੱਸਾ ਦੀ ਕਹਾਣੀ ਬਿਹਤਰੀਨ ਦਿਲਾਂ ਦੇ ਜਿਹੜੇ ਭਾਵ ਆ ਉਹਨੂੰ ਲਫਜ਼ਾਂ 'ਚ ਪਰੋ ਕੇ ਅੰਮ੍ਰਿਤਾ ਪ੍ਰੀਤਮ ਨੇ ਪੇਸ਼ ਕੀਤੀ। ਇਹ ਕਹਾਣੀ ਨਹੀਂ, ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅੱਗੇ ਗਾਣਾ ਸੁਣਦੇ ਹਾਂ ਚੁੰਨੀ। ਚੁੰਨੀ ਇੱਕ ਲੰਬਾ ਜਿਹਾ ਕੱਪੜਾ ਹੁੰਦਾ ਅਤੇ ਜਿਹਨੂੰ ਔਰਤਾਂ ਸਲਵਾਰ ਕਮੀਜ਼ ਜਾਂ ਪਰੰਪਰਾਗਤ ਪਹਿਰਾਵੇ ਨਾਲ ਮੋਢਿਆਂ ਤੋਂ ਸਿਰੇ ਤੱਕ ਲੈਂਦੀਆਂ ਹੈ। ਚੁੰਨੀ ਪੰਜਾਬੀ ਸੱਭਿਆਚਾਰ ਵਿੱਚ ਸਨਮਾਨ, ਸਾਦਗੀ ਅਤੇ ਰਵਾਇਤੀ ਪਹਿਰਾਵੇ ਦੀ ਪ੍ਰਤੀਕ ਮੰਨੀ ਜਾਂਦੀ ਹੈ ਅਤੇ ਉਸ ਪ੍ਰਤੀਕ ਨੂੰ ਇਸ ਗਾਣੇ 'ਚ ਸੁਣਦੇ ਹਾਂ।

0: Sydney's West.
1: ਸੋ ਚੁੰਨੀ ਚਿਰ ਲਕੋ ਨਾ ਹਾਣ ਦੀਏ ਚੰਨ ਚੜਿਆ ਰਹਿਣ ਦੇ ਸੋ ਚੰਨ ਅਤੇ ਚੁੰਨੀ ਆਰ ਪਾਰ ਜਿਹਦੇ ਵਿੱਚੋਂ ਚੰਨ ਨੂੰ ਦੇਖਣ ਦੀ ਖਾਹਿਸ਼ ਕੀਤੀ ਗਈ ਅੱਗੇ ਦੋ ਚਾਰ ਕਮੇਡੀ ਦੀਆਂ ਗੱਲਾਂ ਸੁਣਦੇ ਹਾਂ ਆਪਣੇ ਗੁਰਪ੍ਰੀਤ ਘੁੱਗੀ ਘੁੱਗੀ ਹੋਣਾਂ ਦੀ ਟੀਮ ਤੋਂ ਕਮੇਡੀ ਵੀ ਜ਼ਿੰਦਗੀ ਦਾ ਹਿੱਸਾ ਵਧੀਆ ਲੱਗਦਾ
2: ਮੇਰੇ ਤੇ ਸ਼ੱਕ ਕਰੇ ਕਿ ਮੈਂ ਨਕਲੀ ਵਿਆਹ ਕਰਾ ਲੈਣਾ ਕਿ ਨਹੀਂ ਕਰਾ ਲੈਂਦਾ
3: ਹੈਲੋ ਮੈਂ ਦੁਕਾਨ ਤੋਂ ਬਾਹਰ ਨਹੀਂ ਜਾਣਾ ਮੈਂ ਇੰਡੀਆ ਤੋਂ ਬਾਹਰ ਜਾਣਾ ਨਕਲੀ ਵਿਆਹ ਕਰਾ ਕੇ
2: ਯਾਰ ਇੰਡੀਆ ਤੋਂ ਬਾਹਰ ਤੈਨੂੰ ਮੈਂ ਗਲੇਲ 'ਚ ਪਾ ਕੇ ਭੇਜਦਾ ਇਹਦਾ ਕੋਈ ਪ੍ਰੋਸੀਜਰ ਹੁੰਦਾ ਉਹ ਪ੍ਰੋਸੀਜਰ ਤਾਂ ਫੋਲੋ ਕਰੋ ਨਾ ਯਾਰ
3: ਅੱਛਾ ਠੀਕ ਹੈ ਦੱਸੋ ਦੱਸੋ ਕੀ ਪ੍ਰੋਸੀਜਰ ਹੈ
2: ਮੈਨੂੰ ਕੋਈ ਮੁੰਡਾ ਤਾਂ ਲੱਭ ਲੈਂਦਾ ਤੁਹਾਡੇ ਵਾਸਤੇ
3: ਉਹ ਮੁੰਡੇ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਪੀ ਆਰ ਹੋਣੀ ਚਾਹੀਦੀ ਥੋੜ੍ਹੇ ਬਹੁਤੇ ਸਾਹ ਚੱਲਦੇ ਹੋਣ ਪੀ ਆਰ ਲੱਗਣ ਤੋਂ ਬਾਅਦ ਪਾਵੇ ਉਹ ਵੀ ਰੁਕ ਜਾਣ ਮੈਨੂੰ ਫਰਕ
2: ਵਾਹ ਕਿਆ ਡੈਡੀਕੇਸ਼ਨ ਹੈ ਪੀ ਆਰ ਵਾਸਤੇ ਹੈ ਵਾਹ ਇਹਨੂੰ ਕਹਿੰਦੇ ਇਨਸਾਨੀਅਤ ਮਰੀ ਗਈ ਤੁਹਾਡੇ ਅੰਦਰੋਂ ਵੈਸੇ ਇਹਦੇ ਨਾਲ ਮੈਨੂੰ ਮੁੰਡੇ ਨਾਲ ਗੱਲ ਕਰ ਲੈਂਦੇ ਹਾਂ ਗੋਲੀ ਤੂੰ ਇੱਦਾਂ ਕਰ ਜੀ ਪੀ ਐੱਸ ਲਾ ਅਤੇ ਜੀ ਪੀ ਆਰ ਐੱਸ ਆਫਿਸ ਫੜਾ ਬੇਟਾ ਇੱਕ ਕੁੜੀ ਆਈ ਆ ਉਹਨੂੰ ਪੀ ਆਰ ਦਵਾ ਕੇ ਕਨੇਡਾ ਭੇਜਣਾ ਤੇਰੇ ਨਾਲ ਛੇਤੀ ਪਹੁੰਚ ਟਾਈਮ ਲੱਗ ਜਾਏਗਾ ਯਾਰ ਉਹ ਕੁੜੀ ਕਾਲੀ ਆ ਤੂੰ ਐਂ ਕਰ ਥੋੜ੍ਹਾ ਜਲਦੀ ਕੋਸ਼ਿਸ਼ ਕਰਨ ਆਪਣੀ ਗੱਡੀ 'ਤੇ ਆ ਰਹੇ ਹਾਂ
3: ਸਲੋਅ ਚਲਾਉਂਦੇ ਆ
2: ਨਹੀਂ ਨਹੀਂ ਉਹਦੀ ਗੱਡੀ ਸਲੋਅ ਉਹਦੀ ਗੱਡੀ ਦੇ ਕੁੱਤੇ ਫੇਲ ਹੋ ਜਾਂਦੇ ਵਿੱਚੋਂ ਵਿੱਚੋਂ ਚਲ ਆ ਜਾ ਯਾਰ ਆ ਰਿਹਾ ਗੋਲੀ
3: ਤੇ ਇਹ ਕੀ ਨਾ ਹੋਇਆ ਗੋਲੀ ਇਹ ਮੇਰੇ ਵਿਆਹ ਵਾਸਤੇ ਨਹੀਂ ਚੱਲਣਾ
2: ਲੈ ਤੇਰੇ ਵਿਆਹ ਵਾਸਤੇ ਗੋਲੀ ਨਹੀਂ ਚੱਲਣਾ ਇੱਥੇ ਪੰਜਾਬ 'ਚ ਕਿਹੜਾ ਵਿਆਹ ਜਿਹਦੇ 'ਚ ਗੋਲੀ ਨਹੀਂ ਚੱਲਦੀ ਕਮਾਲ ਕਰਦੀ ਪਈ ਇਹ ਤਾਂ ਗੋਲੀ ਅਸਲੇ ਵਰਗਾ ਨਾਮ ਹੈ ਚੱਲ ਤੂੰ ਇਹ ਛੱਡ ਸਾਰੀਆਂ ਗੱਲਾਂ ਆਪਣੀ ਕੋਈ ਚੁਆਇਸ ਦੱਸ ਮੁੰਡਾ ਤੈਨੂੰ ਚਾਹੀਦਾ ਕਿੱਦਾਂ ਦਾ
3: ਮੁੰਡਾ ਲੰਬਾ ਚੌੜਾ ਪੰਜਾਬੀ ਹੋਵੇ ਵਧੀਆ ਗਾਣੇ ਗੁਣੇ ਗਾਉਂਦਾ ਹੋਵੇ ਵੈਸੇ ਜਲੰਧਰ 'ਚ ਪ੍ਰੋਪਰਟੀ ਹੋਵੇ ਤਾਂ ਵਧੀਆ ਹੈ ਅਤੇ ਜੇ ਫਾਦਰ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਹੋਵੇ ਤਾਂ ਈਵਨ ਬੈਟਰ
2: ਅੱਛਾ ਤੇ ਉਹਦੇ ਫਾਦਰ ਮੈਂਬਰ ਪਾਰਲੀਮੈਂਟ ਵੀ ਹੋਣ ਰਾਜ ਗਾਇਕ ਦਾ ਖਿਤਾਬ ਵੀ ਮਿਲਿਆ ਹੋਵੇ
3: ਹਾਊ ਡੂ ਯੂ ਨੋ
2: ਉਹਦੇ ਨਾਲ ਉਹਦਾ ਛੋਟਾ ਭਰਾ ਵੀ ਬੈਠਾ ਹੋਵੇ
3: ਤੁਸੀਂ ਤਾਂ ਮੇਰੇ ਦਿਲ ਦੀ ਗੱਲ ਪੜ ਲਈ
2: ਅਤੇ ਜਦੋਂ ਤੈਨੂੰ ਪਤਾ ਲੱਗੇ ਦੋਵੇਂ ਵਿਆਹ ਨੇ ਤੈਨੂੰ ਗਸ਼ ਪੈ ਜੇ ਕਿਆ ਨਕਲੀ ਵਿਆਹ ਦੇ ਵਿੱਚ ਅਸਲੀ ਡਿਮਾਂਡਾਂ ਰੱਖ ਰਹੀ ਹੈ ਯਾਰ ਹੈ ਤੇਰੇ ਵਾਸਤੇ ਮੁੰਡਾ ਜਿੱਦਾਂ ਦਾ ਤੈਨੂੰ ਚਾਹੀਦਾ ਆ ਰਿਹਾ ਟੈਨਸ਼ਨ ਨਾ ਲੈ
3: ਬੁਲਾਓ
4: ਹੋ ਗਿਆ।